ਜਾਂ ਕੋ ਅਲਖ ਲਖਾਏ ਆਪੇ ਅਕਥ ਕਥਾ ਬੁੱਧ ਤਾਹੇ ਜਨਮੇ ਕੋ ਵਾਜੈ ਵਾਦਾਏ ਸੋਹ ਲੜੇ ਅਗਿਆਨੀ ਗਾਏ ਜੋ ਜਨਮੇ ਤੇ ਸਰ ਪਰ ਮਰਣਾ ਸਿਰਤ ਪਿਆ ਸਿਰ ਸਾਹੇ ਸੰਜੋਗ ਵਿਜੋਗ ਮੇਰੇ ਪ੍ਰਭ ਕੀਏ ਸ੍ਰਿਸ਼ਟ ਉਪਾਏ ਦੁਖਾ ਸੁਖ ਦੀਏ

ਨਾਨਕ ਸਾਥ ਮਿਲੇ ਪਤ ਰਾਖੋ, ਤੂੰ ਸਿਰ ਸਾਹਾਂ ਪਾਤਸ਼ਾਹ ਹੈ, ਮਾਰੂ ਮੈਲਾ ਪਹਿਲਾ ਦੱਖਣੀ, ਤਾਇਆ ਨਗਰ ਨਗਰ ਗੜ ਅੰਦਰ, ਸਾਚਾ ਵਾਸਾ ਪੁਰ ਗਗਨੰਦਰ, ਅਸਥਿਰ ਥਾਨ ਸਦਾ ਨਿਰਮਾਇਲ, ਆਪੇ ਆਪ ਉਪਾਇੰਦਾ, ਅੰਦਰ ਕੋਟ ਛੱਜੇ ਹਟ ਨਾਲੇ, ਆਪੇ ਲੇਵੇ ਵਸ ਸਮਾਲੇ, ਬਜਰ ਕਪਾਟ ਜੜੇ ਜੜ ਜਾਣੇ, ਗੁਰਸਬ ਦੀ ਖੋਲ ਆਏਂਦਾ, ਪੀਤਰ ਕੋਟ ਗੁਫਾ ਕਰ ਜਾਈ, ਨੌ ਕਰ ਸਾਪੇ ਹੁਕਮ ਰਜਾਈ, ਦਸਵੇਂ ਪੁਰਖ ਅਲੇਖ ਅਪਾਰੀ, ਆਪੇ ਅਲਖ ਲਖਾਏਂਦਾ, ਪੌਣ ਪਾਣੀ ਅਗਨੀ ਇਕ ਵਾਸਾ, ਆਪੇ ਕੀਤੋ ਖੇਲ ਤਮਾਸਾ, ਬਲਦੀ ਜਲ ਨਿਵਰੈ ਕਿਰਪਾ ਤੇ, ਆਪੇ ਜਲ ਨਿਧ ਪਾਏਂਦਾ, ਤਰਸ ਉਪਾਏ ਤਰੀ ਧਰਮਸਾਲਾ, ਉਤਪਤ ਪਰਲੋ ਆਪ ਨਿਰਾਲਾ, ਪੌਣੇ ਖੇਲ ਕੀਆ ਸਭ ਥਾਈ, ਕਲਾ ਕਿੰਚ ਟਹਾਏਂਦਾ, ਤਾਰ ਅਠਾਰੇ ਮਾਲਣ ਤੇਰੀ, ਚੌਰ ਤੁਲੇ ਪਵਣੇ ਲੈ ਫੇਰੀ, ਚੰਦ ਸੂਰਜ ਦੋਏ ਦੀਪਕ ਰਾਖੇ, ਸਤ ਕਰ ਸੂਰ ਸਮਾਏਂਦਾ, ਪੰਖੀ ਪੰਚ ਉਡਰ ਨਹੀਂ ਤਾਵੇ, ਸਫਲਿਓ ਬਿਰਖ ਅੰਮ੍ਰਿਤ ਫਲ ਪਾਵੇ, ਗੁਰਮੁਖ ਸਹਿਜ ਰਵੇ ਗੁਣ ਗਾਵੇ, ਹਰ ਰਸ ਚੋਗ ਚੁਗਾਏਂਦਾ, ਤਿਲ ਮਿਲ ਚਿਲ ਕੈ ਚੰਦ ਨ ਤਾਰਾ, ਸੂਰਜ ਕਿਰਨ ਨ ਬਿਜਲ ਗੈਣਾਰਾ, ਅਕੱਥੀ ਕਥੋ ਚਿਹਨ ਨਹੀਂ ਕੋਈ, ਪੂਰ ਰਹਿਆ ਮਨ ਪਾਏਂਦਾ, ਪਸਰੀ ਕਿਰਨ ਜੋਤ ਉਜਿਆਲਾ, ਕਰ ਕਰ ਦੇਖੇ ਆਪ ਦਯਾਲਾ, ਅਨਹਦ ਰੁਣ ਚੁਣਕਾਰ ਸਦਾ ਸੁਨ, ਨਿਰਭਉ ਕੈ ਕਰਵਾਏਂਦਾ, ਅਨਹਦ ਵਾਜੈ ਪਰਮ ਪਉ ਪਾਜੈ, ਸਗਲ ਵਿਆਪ ਰਹਿਆ ਪ੍ਰਭ ਸਾਜੈ, ਸਭ ਤੇਰੀ ਤੂੰ ਗੁਰਮੁਖ ਜਾਤਾ, ਦਰਸੋ ਹੈ ਗੁਣ ਗਾਏਂਦਾ, ਆਪ ਨਿਰੰਜਨ ਨਿਰਮਲ ਸੋਈ, ਅਵਰ ਨਾ ਜਾਣਾ ਦੂਜਾ ਕੋਈ, ਏਕੰਕਾਰ ਵਸੈ ਮਨ ਪਾਵੇ।

ਹਾਰ ਪੁਰਖ ਨਹੀਂ ਜਾਤ ਨਾ ਜਨਮਾ ਨਾ ਸੋ ਦੁੱਖ ਸੁਖ ਪਾਏਦਾ ਨਾ ਤਦ ਜਤੀ ਸਤੀ ਬਨਵਾਸੀ ਨਾ ਤਦ ਸਿੱਧ ਸਾਧਕ ਸੁਖਵਾਸੀ ਜੋਗੀ ਜੰਗਮ ਪੇਖ ਨਾ ਕੋਈ ਨਾ ਸੋ ਨਾਥ ਕਹਾਏਦਾ ਜਪ ਤਪ ਸੰਜਮ ਨਾ ਬ੍ਰਤ ਪੂਜਾ ਨਾ ਸੋ ਆਖ ਵਖਾਣੇ ਦੂਜਾ ਆਪੇ ਆਪ ਉਪਾਏ ਵਿਗਸੈ ਆਪੇ ਕੀਮਤ ਪਾਏਦਾ ਨਾ ਸੁਚ ਸੰਜਮ ਤੁਲਸੀ ਮਾਲਾ ਗੋਪੀ ਕਾਨ ਨਾ ਗਊ ਗਵਾਲਾ ਸੰਤ ਮੰਤ ਪਖੰਡ ਨਾ ਕੋਈ ਨਾ ਕੋ ਵੰਸ ਵਜਾਏਦਾ ਕਰਮ ਧਰਮ ਨਹੀਂ ਮਾਇਆ ਮਾਖੀ ਜਾਤ ਜਨਮ ਨਹੀਂ ਦੀਸੈ ਆਖੀ ਮਮਤਾ ਜਾਲ ਕਾਲ ਨਹੀਂ ਮਾਥੈ ਨਾ ਕੋ ਕਿਸੈ ਧਿਆਏਦਾ ਨਿੰਦ ਬਿੰਦ ਨਹੀਂ ਜਿਉ ਨਾ ਜਿੰਦੋ ਨਾ ਤਦ ਗੋਰਖ ਨਾ ਮਾਛਿੰਦੋ ਨਾ ਤਦ ਗਿਆਨ ਧਿਆਨ ਕੁਲ ਓ ਪਤ ਨਾ ਕੋ ਗਣਤ ਗਣਾਏ ਦਾ ਵਰਨ ਪੇਖ ਨਹੀਂ।

ਸਿਆ ਕਮਾਏਂਦਾ ਰੱਜ ਤਮ ਸਤਕਲ ਤੇਰੀ ਛਾਇਆ ਜਨਮ ਮਰਨ ਹੋਂ ਮੈਂ ਦੁਖ ਪਾਇਆ ਜਿਸ ਨੂੰ ਕਿਰਪਾ ਕਰੇ ਹਰ ਗੁਰਮੁਖ ਗੁਣ ਚੌਥੇ

ਗੁਰ ਸਤਿਗੁਰ ਅਲਖ ਲਖਾਇਆ ਮਾਰੂ ਸੋਲੇ ਮਹਿਲਾ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਹੁਕਮੀ ਸਹਿਜੇ ਸ੍ਰਿਸ਼ਟ ਉਪਾਈ ਕਰ ਕਰ ਵੇਖੈ ਆਪਣੀ ਵਡਿਆਈ ਆਪੇ ਕਰੇ ਕਰਾਏ ਆਪੇ ਹੁਕਮੇ ਰਿਹਾ ਸਮਾਈ ਹੈ ਮਾਇਆ ਮੋਹ ਜਗਤ ਗੁਬਾਰਾ ਗੁਰਮੁਖ ਬੂਝੈ ਕੋ ਵਿਚਾਰਾ ਆਪੇ ਨਜ਼ਰ ਕਰੇ ਸੋ ਪਾਏ ਆਪੇ ਮੇਲ ਮਿਲਾਈ ਹੈ ਆਪੇ ਮੇਲੇ ਦੇ ਵਡਿਆਈ ਗੁਰ ਪ੍ਰਸਾਦੀ ਕੀਮਤ ਪਾਈ ਮਨਮੁਖ ਬਹੁਤ ਤੁਰੈ ਦਿਲਾਂ ਦੀ ਦੂਜੇ ਪਾਏ ਖੁਆਈ ਹੈ ਹਉ ਮੈਂ ਮਾਇਆ ਵਿਚੇ ਪਾਈ ਮਨਮੁਖ ਪੂਲੇ ਪਤ ਗਵਾਈ ਗੁਰਮੁਖ ਹੋਵੇ ਸੋ ਨਾਏ ਰਾਚੈ ਸਾਚੈ ਰਿਹਾ ਸਮਾਈ ਹੈ ਗੁਰ ਤੇ ਗਿਆਨ ਨਾਮ ਰਤਨ ਪਾਇਆ ਮਨਸਾ ਮਾਰ ਮਨ ਮਾਹੇ ਸਮਾਇਆ ਆਪੇ ਖੇਲ ਕਰੇ ਸਭ ਕਰਤਾ ਆਪੇ ਦੇ ਬੁਝਾਈ ਹੈ ਸਤਿਗੁਰ ਸੇਵੇ ਆਪ ਗਵਾਏ ਮਿਲ ਪ੍ਰੀਤਮ ਸਬਦ ਸੁਖ ਪਾਏ ਅੰਤਰ ਪਿਆਰ ਭਗਤੀ ਰਾਤਾ ਸਹਿਜ ਮਤੇ ਬਣ ਆਈ ਹੈ ਦੁਖ ਨਿਵਾਰਨ ਗੁਰ ਤੇ ਜਾਤਾ ਆਪ ਮਿਲਿਆ ਜਗ ਜੀਵਨ ਦਾਤਾ ਜਿਸਨੋ ਲਾਏ ਸੋਈ ਬੂਝੈ ਪਉ ਪਰਮ ਸਰੀਰੋਂ ਜਾਈ ਹੈ ਆਪੇ ਗੁਰਮੁਖ ਆਪੇ ਦੇਵੈ ਸੱਚੈ ਸਬਦ ਸਤਿਗੁਰ ਸੇਵੈ ਜਰਾ ਜਮ ਤਿਸ ਜੋਹੇ ਨ ਸਾਚੈ ਸਾਚੇ ਸਿਉ ਬਣ ਆਈ ਹੈ ਤ੍ਰਿਸ਼ਨਾ ਅਗਨ ਜਲੈ ਸੰਸਾਰਾ ਜਲ ਜਲ ਖਪੈ ਬਹੁਤ ਵਿਕਾਰਾ ਮਨਮੁਖ ਠੌਰ ਨ ਪਾਏ ਕਬਹੂ ਸਤਿਗੁਰ ਬੂਝ ਬੁਝਾਈ ਹੈ ਸਤਿਗੁਰ ਸੇਵਨ ਸੇਵਨ ਪਾਗੀ ਸਾਚੈ ਨਾਮ ਸਦਾ ਲਿਵ ਲਾਗੀ ਅੰਤਰ ਨਾਮ ਰਵਿਆ ਨੇ ਕੇਵਲ ਤ੍ਰਿਸ਼ਨਾ ਸਬਦ ਬੁਝਾਈ ਹੈ ਸੱਚਾ ਸਬਦ ਸੱਚੀ ਹੈ ਬਾਣੀ ਗੁਰਮੁਖ ਵਿਰਲੈ ਕਿਨੈ ਪਛਾਣੀ ਸੱਚੈ ਸਬਦ ਰਤੇ ਬੈਰਾਗੀ ਆਵਣ ਜਾਣ ਰਹਾਈ ਹੈ ਸਬਦ ਬੁਝੈ ਸੋ ਮੈਲ ਚੁਕਾਏ ਨਿਰਮਲ ਨਾਮ ਵਸੈ ਮਨ ਆਏ ਸਤਿਗੁਰ ਆਪਣਾ ਸਭ ਹੀ ਸੇਵੈ ਹਉ ਮੈਂ ਵਿਚੋਂ ਜਾਈ ਹੈ ਗੁਰ ਤੇ ਬੂਝੈ ਤਾਂ ਦਰ ਸੂਜੈ ਨਾਮ ਵਿਹੂਣਾ ਕਤਕ ਲੂਜੈ ਸਤਿਗੁਰ ਸੇਵੇ ਕੀ ਵਡਿਆਈ ਤ੍ਰਿਸ਼ਨਾ ਭੂਖ ਗਵਾਈ ਹੈ ਆਪੇ ਆਪ ਮਿਲੇ ਤਾਂ ਬੂਝੈ ਗਿਆਨ ਵਿਹੂਣਾ ਕਿਛੂ ਨਾ ਸੂਜੈ ਗੁਰ ਕੀ ਦਾਤ ਸਦਾ ਮਨ ਅੰਤਰ ਬਾਣੀ ਸਬਦ ਵਜਾਈ ਹੈ ਜੋ ਤੁਰ ਲਿਖਿਆ ਸੋ ਕਰਮ ਕਮਾਇਆ ਕੋਈ ਨਾ ਮੇਟੈ ਤੁਰ

ਜਾਤੀ ਜਾ ਜੋ ਆਇਆ ਸੋ ਸਭ ਕੋ ਜਾਸੀ ਦੂਜੇ ਪਾਏ ਬਾਂਦਾ ਜਮ ਫਾਸੀ ਸਤਿਗੁਰ ਰਾਖੇ ਸੇ ਜਨ ਉਭਰੇ ਸਾਚੇ ਸਾਥ ਸਮਾਈ ਹੈ ਆਪੇ ਕਰਤਾ ਕਰ ਵੇਖੈ ਜਿਸ ਨੂੰ ਨਦਰ ਕਰੇ ਸੋਈ ਜਨ ਲੇਖੈ ਗੁਰਮੁਖ ਗਿਆਨ ਤਿਸ ਸਭ ਤਿਸ ਸੂਜੈ ਅਗਿਆਨੀ ਅੰਧ ਕਮਾਈ ਹੈ ਮਨ ਮੁਖ ਸਹਿਸਾ ਬੂਝ ਨਾ ਪਾਈ ਮਰ ਮਰ ਜੰਮੈ ਜਨਮ ਗਵਾਈ ਗੁਰਮੁਖ ਨਾਮ ਰਤੇ ਸੁਖ ਪਾਇਆ ਸਹਿਜੇ ਸਾਚ ਸਮਾਈ ਹੈ ਤੰਦੈ ਤਾਵਤ ਮਨ ਪਿਆ ਮਨੂਰ।

ਇੱਕ ਸ਼ਬਦ ਵਿਚਾਰ ਸਦਾ ਜਨ ਜਾਗੇ, ਇੱਕ ਮਾਇਆ ਮੋਹ ਸੋਏ ਰਹੇ ਅਪਾਗੇ, ਆਪੇ ਕਰੇ ਕਰਾਏ ਆਪੇ, ਹੋਰ ਕਰਨਾ ਕਿਛੂ ਨਾ ਜਾਏ, ਕਾਲ ਮਾਰ ਗੁਰ ਸ਼ਬਦ ਨਿਵਾਰੇ।

ਤਾਂ ਤੁਦ ਪਾਣਾ ਤਾਂ ਸੱਚੀ ਕਾਰੇ ਲਾਏ ਅਵਗੁਣ ਛੋੜ ਗੁਣ ਮਹਿ ਸਮਾਏ ਗੁਣ ਮੈਂ ਏਕੋ ਨਿਰਮਲ ਸਾਚਾ ਗੁਰ ਕਹਿ ਸਬਦ ਪਛਾਤਾ ਹੈ ਜਹ ਦੇਖਾਂ ਤਹ ਏਕੋ ਸੋਈ ਦੂਜੀ ਦੁਰਮਤ ਸਬਦੇ ਖੋਈ ਏਕ ਸੁਣੈ ਪ੍ਰਭ ਏਕ ਸਮਾਣਾ ਆਪਣੇ ਰੰਗ ਸਦਰਾਤਾ ਹੈ ਕਾਇਆ

ਸੱਚ ਦ੍ਰਿੜਾਏ, ਨਾਨਕ ਨਾਮ ਮਿਲੇ ਵਡਿਆਈ, ਜੁਗ ਜੁਗ ਏਕੋ ਜਾਤਾ ਹੈ, ਮਾਰੂ ਮਹਿਲਾ ਤੀਜਾ, ਕੋ ਸੱਚ ਸੇਵਿਓ ਸਿਰਜਣ ਹਾਰਾ, ਸਭ ਦੇ ਦੁੱਖ ਨਿਵਾਰਨ ਹਾਰਾ, ਅਗਮ ਅਗੋਚਰ ਕੀਮਤ ਨਹੀਂ ਪਾਈ, ਆਪੇ ਅਗਮ ਅਥਾਹਾ ਹੈ, ਆਪੇ ਸੱਚਾ ਸਤ ਵਰਤਾਏ, ਇਕ ਜਨ ਸੱਚ ਹੈ ਆਪੇ ਲਾਏ, ਸਾਚੋ ਸੇਵੈ ਸਾਚ ਕਮਾਵੈ, ਨਾਮੇ ਸੱਚ ਸਮਾਹਾ ਹੈ, ਤੁਰ ਭਗਤਾਂ ਮੇਲੇ ਆਪ ਮਿਲਾਏ, ਸੱਚੀ ਭਗਤੀ ਆਪੇ ਲਾਏ, ਸਾਚੀ ਬਾਣੀ ਸਦਾ ਗੁਣ ਗਾਵੈ, ਇਸ ਜਨਮੈ ਕਾ ਲਾਹਾ ਹੈ, ਗੁਰਮੁਖ ਵਣਜ ਕਰੈ ਪਰ ਆਪ ਪਛਾਣੈ, ਏਕਸ ਬਿਨ ਕੋ ਅਵਰ ਨਾ ਜਾਣੈ, ਸੱਚਾ ਸਾਉ ਸੱਚੇ ਵਣਜਾਰੇ, ਪੂੰਜੀ ਨਾਮ ਵਿਸਾਹਾ ਹੈ, ਆਪੇ ਸਾਜੇ ਸ੍ਰਿਸ਼ਟ ਉਪਾਏ, ਵਿਰਲੇ ਕੋ ਗੁਰ ਸ਼ਬਦ ਬੁਝਾਏ, ਸਤ ਗੁਰ ਸੇਵੈ ਸੇ ਜਨ ਸਾਚੇ, ਕਾਟੇ ਜਮ ਕਾ ਫਾਹਾ ਹੈ, ਪੰਨੇ ਕੜੇ ਸਵਾਰੇ ਸਾਜੇ, ਮਾਇਆ ਮੋਹ ਦੂਜੇ ਜੰਤ ਪਾਜੇ, ਮਨਮੁਖ ਫਿਰੈ ਸਦਾ ਅੰਧ ਕਮਾਵੈ, ਜਮ ਕਾ ਜੇਵੜਾ ਗਲ ਫਾਹਾ ਹੈ, ਆਪੇ ਬਖਸ਼ੇ ਗੁਰ ਸੇਵਾ ਲਾਏ, ਗੁਰਮਤੀ ਨਾਮ ਮਨ ਵਸਾਏ, ਅੰਦਿਨ ਨਾਮ ਧਿਆਏ ਸਾਚਾ, ਇਸ ਜਗ ਮੈਂ ਨਾਮੋ ਲਾਹਾ ਹੈ, ਆਪੇ ਸੱਚਾ ਸੱਚੀ ਨਾਈ, ਗੁਰਮੁਖ ਦੇਵੈ ਮਨ ਵਸਾਈ, ਜਿਨ ਮਨ ਵਸਿਆ ਸੇ ਜਨ ਸੋ ਹੈ, ਤਿਨ ਸਿਰ ਚੂਕਾ ਕਾਹਾ ਹੈ, ਅਗਮ ਅਗੋਚਰ ਕੀਮਤ ਨਹੀਂ ਪਾਈ, ਗੁਰ ਪ੍ਰਸਾਦੀ ਮਨ ਵਸਾਈ, ਸਦਾ ਸਬਦ ਸਲਾਹੀ ਗੁਣਦਾਤਾ, ਲੇਖਾ ਕੋਈ ਨ ਮੰਗੈ ਤਾਹਾ ਹੈ, ਬ੍ਰਹਮਾ ਵਿਸ਼ਨ ਰੁਦਰ ਤਿਸਕੀ ਸੇਵਾ, ਅੰਤ ਨ ਪਾਵੈ ਅਲਖ ਵੇਵਾ, ਜਿਨ ਕੋ ਨਜ਼ਰ ਕਰੇ ਤੂੰ ਆਪਣੀ, ਗੁਰਮੁਖ ਅਲਖ ਲਖਾਹਾ ਹੈ, ਪੂਰੇ ਸਤਿਗੁਰ ਸੋਜੀ ਪਾਈ, ਏਕੋ ਨਾਮ ਮਨ ਵਸਾਈ, ਨਾਮ ਜਪੀ ਤੈ ਨਾਮ ਤਿਆਈ, ਮਹਿਲ ਪਾਏ ਗੁਣ ਗਾਹਾ ਹੈ, ਸੇਵਕ ਸੇਵੈ ਮਨ ਹੁਕਮ ਅਪਾਰਾ, ਮਨਮੁਖ ਹੁਕਮ ਨਾ ਜਾਣੈ ਸਾਰਾ, ਹੁਕਮੇ ਮੰਨੇ ਹੁਕਮੇ ਵਡਿਆਈ, ਹੁਕਮੇ ਵੇ ਪਰਵਾਹਾ ਹੈ, ਗੁਰ ਪ੍ਰਸਾਦੀ ਹੁਕਮ ਪਛਾਣੈ, ਤਾਵਤ ਰਾਖੈ

ਕਾਰਜ ਨਾ ਹੋਵੇ, ਸੰਜੋਗ ਵਿਜੋਗ ਕਰਤੈ ਲਿਖ ਪਾਏ, ਕਿਰਤ ਨਾ ਚੱਲੈ ਚਲਾਹਾ ਹੈ, ਜੀਵਨ ਮੁਕਤ ਗੁਰ ਸ਼ਬਦ ਕਮਾਏ, ਹਰ ਸਿਉ ਸਦ ਹੀ ਰਹਿ ਸਮਾਏ, ਗੁਰ ਕਿਰਪਾ ਤੇ ਮਿਲੈ ਵਡਿਆਏ, ਹਉਮੈ ਰੋਗ ਨਾ ਤਾਹਾ ਹੈ, ਰਸ ਸਸ ਖਾਏ ਪਿੰਡ ਵਧਾਏ, ਏਕ ਕਰੈ ਗੁਰ ਸ਼ਬਦ ਨਾ ਕਮਾਏ, ਅੰਤਰ ਰੋਗ ਮਹਾ ਦੁਖ ਪਾਰੀ, ਬਿਸਤਾ ਮਾਏ ਸਮਾਹਾ ਹੈ, ਵੇਦ ਪੜੈ ਪਦ ਬਾਦ ਵਖਾਣੈ, ਕਟ ਮੈਂ ਬ੍ਰਹਮ ਤਿਸ ਸ਼ਬਦ ਨਾ ਪਛਾਣੈ, ਗੁਰਮੁਖ ਹੋਵੈ ਸੋ ਤਤ ਬਿਲੋਵੈ, ਰਸਨਾ ਹਰ ਰਸਤਾ ਹੈ, ਸਰ ਵਸ ਛੋਡੈ ਬਾਹਰ ਤਾਵੈ, ਮਨਮੁਖ ਅੰਧੇ ਸਾਧ ਨਾ ਪਾਵੈ, ਅਨ ਰਸ ਰਾਤੀ ਰਸਨਾ ਫੀਕੀ, ਬੋਲੇ ਹਰ ਰਸ ਮੂਲ ਨਾ ਤਾਹਾ ਹੈ, ਮਨਮੁਖ ਦੇਹੀ ਪਰਮ ਪਤਾਰੋ, ਦੁਰਮਤ ਮਰੈ ਨਿਤ ਹੋਏ ਖੁਆਰੋ, ਕਾਮ ਕ੍ਰੋਧ ਮਨ ਦੂਜੈ ਲਾਇਆ, ਸੁਪਨੇ ਸੁਖ ਨਾ ਤਾਹਾ ਹੈ, ਕੰਚਨ ਦੇਹੀ ਸ਼ਬਦ ਪਤਾਰੋ, ਅਨ ਦਿਨ ਭੋਗ ਪੋਗੇ ਹਰ ਸਿਉ ਪਿਆਰੋ, ਮਹਿਲਾ ਅੰਦਰ ਗੈਰ ਮਹਿਲ ਪਾਏ, ਪਾਣਾ ਬੁਝ ਸਮਾਹਾ ਹੈ, ਆਪੇ ਦੇਵੈ ਦੇਵਨਹਾਰਾ, ਤਿਸ ਆਗੈ ਨਹੀਂ ਕਿਸੈ ਕਾ ਚਾਰਾ, ਆਪੇ ਬੱਕੇ ਸ਼ਬਦ

ਪਹਿਲਾ ਤੀਜਾ ਗੁਰਮੁਖ ਨਾਦ ਵੇਦ ਵਿਚਾਰ, ਗੁਰਮੁਖ ਗਿਆਨ ਧਿਆਨ ਅਪਾਰ, ਗੁਰਮੁਖ ਕਾਰ ਕਰੇ ਪ੍ਰਭ ਪਾਵੈ, ਗੁਰਮੁਖ ਪੂਰਾ ਪਾਏਦਾ, ਗੁਰਮੁਖ ਮਨੁਆ ਉਲਟ ਪਰਾਵੈ, ਗੁਰਮੁਖ ਬਾਣੀ ਨਾਦ ਵਜਾਵੈ, ਗੁਰਮੁਖ ਸੱਚ ਰਤੇ ਬੈਰਾਗੀ, ਨਿਜ ਕਰ ਵਾਸਾ ਪਾਏਦਾ, ਗੁਰ ਕੀ ਸਾਖੀ ਅੰਮ੍ਰਿਤ ਪਾਖੀ, ਸੱਚੇ ਸਬਦੇ ਸੱਚ ਤੁਵਾਖੀ, ਸਦਾ ਸੱਚ ਰੰਗ ਰਾਤਾ ਮਨ ਮੇਰਾ, ਸੱਚੇ ਸੱਚ ਸਮਾਏਦਾ, ਗੁਰਮੁਖ ਮਨ ਨਿਰਮਲ ਸਤ ਕਰਨਾਵੈ, ਮੈਲ ਨਾ ਲਾਗੈ।

ਕਿਆ ਜੁਗ ਛੱਤੀ ਕੀਓ ਗੁਬਾਰਾ, ਤੂੰ ਆਪੇ ਜਾਣੇ ਸਿਰਜਣਹਾਰਾ। ਹੋਰ ਕਿਆ ਕੋ ਕਹਿ ਕੇ ਆਖ ਵਖਾਣੇ, ਤੂੰ ਆਪੇ ਕੀਮਤ ਪਾਏਂਦਾ। ਓਅੰਕਾਰ ਸਭ ਸ੍ਰਿਸ਼ਟ ਉਪਾਈ, ਸਭ ਖੇਲ ਤਮਾਸਾ ਤੇਰੀ ਵਡਿਆਈ। ਆਪੇ ਵੇਖ ਕਰੇ ਸਭ ਸਾਚਾ, ਆਪੇ ਪਨ ਕਰਾਏਂਦਾ। ਬਾਜੀਗਰ ਇੱਕ ਬਾਜੀ ਪਾਈ, ਪੂਰੇ ਗੁਰ ਤੇ ਨਦਰੀ ਆਈ। ਸਦਾ ਅਲਿਪਤ ਰਹਿ ਗੁਰ ਸਭ ਦੀ, ਸਾਚੇ ਸਿਉ ਚਿਤਲਾਏਂਦਾ। ਬਾਜੇ ਬਾਜੇ ਤੁਨ ਆਕਾਰਾ, ਆਪ ਵਜਾਏ ਵਜਾਵਣ ਹਾਰਾ।

ਇਕ ਸਹਿਦੇ ਵਡਿਆਈ ਨਾਮੋ ਨਾਮ ਧਿਆਇਂਦਾ ਗੁਰ ਸੇਵੇ ਜੇ ਵਡ ਹੋਰ ਲਾਹਾ ਨਾਹੀ ਨਾਮ ਮਨ ਵਸੈ ਨਾਮੋ ਸਾ ਲਾਹੀ ਨਾਮੋ ਨਾਮ ਸਦਾ ਸੁਖਦਾਤਾ ਨਾਮੋ ਲਾਹਾ ਪਾਇਂਦਾ ਬਿਨ ਨਾਮੈ ਸਭ ਦੁਖ ਸੰਸਾਰਾ ਬਹੁ ਕਰਮ ਕਮਾਵੈ ਵਧੈ ਵਿਕਾਰਾ ਨਾਮ ਨਾ ਸੇਵੈ।

ਨਾਨਕ ਅੰਕ ਸਮਾਈ ਹੈ ਮਾਰੂ ਮਹਿਲਾ ਚੌਥਾ ਹਰ ਅਗਮ ਅਗੋਚਰ ਸਦਾ ਅਬਿਨਾਸੀ ਸਰਬੇ ਰਵ ਰਿਹਾ ਕਟਵਾਸੀ।

ਉਦਾਸੀ ਜਿਉ ਕਮਲ ਰਹਿ ਵਿਚ ਪਾਣੀ ਹੈ ਵਿਚ ਹੋ ਮੈਂ ਸੇਵਾ ਥਾਏ ਨਾ ਪਾਏ ਜਨਮ ਮਰੈ ਫਿਰ ਆਵੇ ਜਾਏ ਸੋ ਤਪ ਪੂਰਾ ਸਾਈ ਸੇਵਾ ਜੋ ਹਰ ਮੇਰੇ ਮਨ ਪਾਣੀ ਹੈ ਹਉ ਕਿਆ ਗੁਣ ਤੇਰੇ ਆਖਾਂ ਸੁਆਮੀ ਤੂੰ ਸਰਬ ਜੀਆਂ ਕਾ ਅੰਤਰ ਜਾਮੀ ਹਉ ਮਾਂਗੋ ਦਾਨ ਤੁਝੈ ਪਹਿ ਕਰਤੇ ਹਰ ਅੰਦਿਨ ਨਾਮ ਵਖਾਣੀ ਹੈ ਕਿਸੀ ਜੋਰ ਅੰਕਾਰ ਬੋਲਣ ਕਾ ਕਿਸੀ ਜੋਰ ਦੀਵਾਨ ਮਾਇਆ ਕਾ ਮੈਂ ਹਰ ਬਿਨ ਟੇਕ ਤਰ ਅਵਰਨਾ ਕਾਈ ਤੂੰ ਕਰਤੇ ਰਾਖ ਮੈਂ ਨਿਵਾਣੀ ਹੈ ਨਿਮਾਣੇ ਮਾਂ

ਕਟ ਕਟ ਪੂਰਨ ਸਿਰ ਸਿਰੈਨ ਮੇਰਾ ਸਿਰ ਸਾਹਾਂ ਕੈ ਸੱਚਾ ਸਾਹਿਬ ਅਵਰ ਨਾਹੀ ਕੋ ਦੂਜਾ ਹੈ ਹਰਖਵੰਤ ਅਨੰਤ ਦਿਆਲਾ ਪ੍ਰਗਟ ਰਹੋ ਪ੍ਰਭ।

ਸਾਹੀ ਆਪੇ ਸੱਚ ਤਾਰਿਓ ਸਭ ਸਾਚਾ ਸੱਚੇ ਸੱਚ ਵਰਤੀ ਜਾਹੇ ਸੱਚ ਤਪਾਵਸ ਸੱਚੇ ਕੇਰਾ ਸਾਚਾ ਥਾਨ ਸਦਾ ਪ੍ਰਭ ਤੇਰਾ ਸੱਚੀ ਕੁਦਰਤ ਸੱਚੀ ਬਾਣੀ ਸੱਚ ਸਾਹਿਬ ਸੁਖ

ਕਾਪੜ ਜਿਵੇਂ ਪਛੋੜੀਐ ਕੜੀ ਮੋਹਤ ਕੜਿਆਲ, ਨਾਨਕ ਸੱਚੇ ਨਾਮ ਬਿਨ ਸਿਰੋਂ ਨਾ ਚੁਕੈ ਜੰਜਾਲ। ਮਹਿਲਾ ਤੀਜਾ। ਤ੍ਰਿਭਵਨ ਟੂੰਡੀ ਸੱਜਣਾ ਹਉ ਮੈਂ ਬੁਰੀ ਜਗਤ, ਨਾ ਚੁਰ ਹੀੜੇ ਸੱਚ ਚਓ, ਨਾਨਕ ਸੱਚੋ ਸੱਚ ਪੌੜੀ। ਗੁਰਮੁਖ ਆਪੇ ਬਖਸ਼ਿਓਨ ਹਰ ਨਾਮ ਸਮਾਣੇ, ਆਪੇ ਭਗਤੀ ਲਾਇਓਨ ਗੁਰ ਸ਼ਬਦ ਨਿਸ਼ਾਨੇ, ਸਨਮੁਖ ਸਦਾ ਸੋਹਣੇ ਸੱਚੇ ਦਰ ਜਾਣੇ, ਐਥੇ ਓਥੇ ਮੁਕਤ ਹੈ ਜਿਨ ਰਾਮ ਪਛਾਣੇ, ਤਨ ਤਨ ਸੇ ਜਨ ਜਿਨ ਹਰ ਸੇਵਿਆ ਤਿਨ ਹਉ ਕੁਰਬਾਣੇ। ਸਲੋਕ ਮਹਿਲਾ ਪਹਿਲਾ। ਮਹਿਲ ਕੁਚੱਜੀ ਮੜਵੜੀ ਕਾਲੀ ਮਨੁੱਖ ਸੁਧ, ਜੇ ਗੁਣ ਹੋਵਨ ਤਾਂ ਪਿਰ ਰਵੈ ਨਾਨਕ ਅਵਗੁਣ ਮੁੰਦ। ਮਹਿਲਾ ਪਹਿਲਾ। ਸਾਚ ਸੀਲ ਸੱਚ ਸੰਜਮੀ ਸਾ ਪੂਰੀ ਪਰਵਾਰ, ਨਾਨਕ ਐਨ ਸਦਾ ਭਲੀ ਪਿਰ ਕਹਿ ਹੇਤ ਪਿਆਰ। ਪੌੜੀ। ਆਪਣਾ ਆਪ ਪਛਾਣਿਆ ਨਾਮ ਨਿਧਾਨ ਪਾਇਆ, ਕਿਰਪਾ ਕਰਕੇ ਆਪਣੀ ਗੁਰ ਸ਼ਬਦ ਮਿਲਾਇਆ, ਗੁਰ ਕੀ ਬਾਣੀ ਨਿਰਮਲੀ ਹਰ ਰਸ ਪੀ ਆਇਆ, ਹਰ ਰਸ ਜਿਨੀ ਚਾਖਿਆ ਅਨਰਸ ਥਾਕ ਰਹਾਇਆ, ਹਰ ਰਸ ਪੀ ਸਦਾ ਤ੍ਰਿਪਤ ਪਏ ਫਿਰ ਤ੍ਰਿਸ਼ਨਾ ਭੁੱਖ ਗਵਾਇਆ। ਸਲੋਕ ਮਹਿਲਾ ਤੀਜਾ। ਪਿਰ ਖੁਸ਼ੀਏ ਤਨ ਰਾਵੀਏ ਤਨ ਉਰ ਨਾਮ ਸਿਗਾਰ, ਨਾਨਕ ਤਨ ਆਗੈ ਖੜੀ ਸੋਭਾਵੰਤੀ ਨਾਰ। ਮਹਿਲਾ ਪਹਿਲਾ। ਸਸੁਰੈ ਪਈਏ ਕੰਤ ਕੀ ਕੰਤ ਅਗਮ ਅਥਾਓ, ਨਾਨਕ ਤਨ ਸੁਹਾਗਣੀ ਜੋ ਪਾਵੇ ਵੇ ਪਰਵਾਹ। ਪੌੜੀ। ਤਖਤ ਰਾਜਾ ਸੋਭ ਹੈ ਜੇ ਤਖਤੈ ਲਾਇਕ ਹੋਈ, ਜਿਨੀ ਸੱਚ ਪਛਾਣਿਆ ਸੱਚ ਰਾਜੇ ਸਹੀ, ਇਹ ਪੂਪਤ ਰਾਜੇ ਨਾ ਆਖੀਐ ਦੂਜੈ ਪਾਏ ਦੁਖ ਹੋਈ, ਕੀਤਾ ਕਿਆ ਸਾ ਲਾਈਐ ਜਿਸ ਜਾਂਦੇ ਬਿਲਮ ਨਾ ਹੋਈ, ਨੇਚਲ ਸੱਚਾ ਏਕ ਹੈ ਗੁਰਮੁਖ ਬੂਜੈ ਸੋ ਨੇਚਲ ਹੋਈ।

ਆਹੇ ਬੂਜੋ ਗਿਆਨੀ ਬੂਜਣਾ ਇਹ ਅਕਥ ਕਥਾ ਮਨ ਮਾਹੇ ਬਿਨ ਗੁਰ ਤਤ ਨਾ ਪਾਇਐ ਅਲਖ ਵਸੈ ਸਭ ਮਾਹੇ ਸਤਗੁਰ ਮਿਲੇ ਤਾਂ ਜਾਣੀਏ ਜਾਂ ਸ਼ਬਦ ਵਸੈ ਮਨ ਮਾਹੇ ਆਪ ਗਿਆ ਭ੍ਰਮ ਪੋ ਗਿਆ ਜਨਮ ਮਰਨ ਦੁਖ ਜਾਹੇ ਗੁਰਮਤ ਅਲਖ ਲਖਾਈਐ ਉਤਮ ਮਤ ਤਰਾਹੇ ਨਾਨਕ ਸੋਹੰ ਹੰਸਾ ਜਪ ਜਾਪੋ ਤ੍ਰਿਭਵਨ ਕਿਸੈ ਸਮਾਹੇ ਮਹਿਲਾ ਤੀਜਾ ਮਨ ਮਾਨਕ ਜਿਨ ਪਰਖਿਆ ਗੁਰ ਸ਼ਬਦੀ ਵਿਚਾਰ ਸੇ ਜਨ ਵਿਰਲੇ ਜਾਣੀਐ ਕਲ ਯੁਗ ਵਿਚ ਸੰਸਾਰ ਆਪੈ ਨੂੰ ਆਪ ਮਿਲ ਰਿਹਾ ਹੋ ਮੈਂ ਦੁਬਦਾ ਮਾਰ ਨਾਨਕ ਨਾਮ ਰਤੇ ਦੁੱਤਰ ਤਰੇ ਪਉ ਜਲ ਬਿਖਮ ਸੰਸਾਰ ਪੌੜੀ ਮਨਮੁਖ ਅੰਦਰ ਨਾ ਪਾਲਨੀ ਮੁਠੇ ਅਹਮਤੇ ਚਾਰੇ ਕੁੰਡਾ ਪਵ ਥਕੇ ਅੰਦਰ ਤਿਖ ਤੱਤੇ ਸਿਮਰਤ ਸਾਸਤ ਨਾ ਸੋਧਨੀ ਮਨਮੁਖ ਵਿਗੁੱਤੇ ਬਿਨ ਗੁਰ ਕਿਨੈ ਨਾ ਪਾਇਓ ਹਰ ਨਾਮ ਹਰ ਸੱਚੇ ਤਤ ਗਿਆਨ ਵਿਚਾਰੇ।

ਸੱਜਣ ਮੈਂਡਾ ਚਾਹੀਆ ਹੱਬ ਕਹੀ ਦਾ ਮਿੱਤ ਹੱਬੇ ਜਾਣਨ ਆਪਣਾ ਕਹੀ ਨਾ ਠਾਹੇ ਚਿੱਤ। ਮਹੱਲਾ ਪੰਜਵਾਂ ਗੁਜੜਾ ਲਦਮ ਨਾ।

ਪੌੜੀ ਵਿਣ ਕਰਮਾ ਹਰ ਜੀਉ ਨਾ ਪਾਈਐ ਬਿਨ ਸਤਿਗੁਰ ਮਨਵਾ ਨਾ ਲੱਗੈ ਧਰਮ ਤੀਰਾ ਕਰ ਅੰਦਰੇ ਓ ਪਾਪੀ ਮੂਲ ਨ ਤੱਗੈ ਐ ਕਰੇ ਸੋ ਐ ਕਰ ਪਾਏ ਇੱਕ ਘੜੀ ਮੋਤ ਨਾ

ਪਾਲੀਆ ਤੁਧ ਜੇਵੜ ਨਾ ਸਾਈਆ ਮੈਂ ਦੱਸੋ ਮਾਰਗ ਸੰਤੋ ਕਿਉ ਪ੍ਰਭੂ ਮਿਲਾਈਆ ਮਨ ਅਰਪਿਉ ਹੋ ਮੈਂ ਤਜੋ ਇਤ ਪੰਥ ਜੁਲਾਈਆ ਨਿਤ ਸੇਵੋ ਸਾਹਿਬ ਆਪਣਾ ਸਤਸੰਗ।

ਅਕਲ ਕਲਾ ਨੈ ਪਾਈਐ ਪ੍ਰਭ ਅਲਖ ਅਲੇਖੰ ਖੜ ਦਰਸ਼ਨ ਬ੍ਰਹਮ ਤੇ ਸਿਰੈ ਨੈ ਮਿਲੀਐ ਭੇਖੰ ਵਰਤ ਕਰੈ ਚੰਦਰਾਇਣਾ ਸੇ ਕੁਟੈ ਨ ਲੇਖੰ ਵੇਦ ਪੜੈ ਸੰਪੂਰਣਾ ਤਤ ਸਾਰ ਨ ਪੇਖੰ ਤਿਲਕ ਕਢੈ ਸਨਾਨ ਕਰ ਅੰਤਰ ਕਾ ਲੇਖੰ ਵੇਖੀ ਪ੍ਰਭੂ ਨ ਲਭਈ ਵਿਣ ਸੱਚੀ ਸਿੱਖੰ ਭੂਲਾ ਮਾਰਗ ਸੋ ਪਵੈ ਜਿਸ ਦੁਰਮਸਤਕ ਲੇਖੰ ਤਿਨ ਜਨਮ ਸਵਾਰਿਆ ਆਪਣਾ ਜਿਨ ਗੁਰ ਅੱਖੀ ਦੇਖੰ ਦਖਣੇ ਮਹਲਾ ਪੰਜਵਾਂ ਸੋ ਨਿਵਾਹੂ ਗੱਡ ਜੋ ਚਲਾਉ ਨਾਥੀਐ ਕਾਰ ਪੁੜਾਵੀ ਛੱਡ ਸੰਮਲ ਸੱਚ ਧਣੀ ਮਹਲਾ ਪੰਜਵਾਂ ਹਬ ਸਮਾਣੀ ਜੋਤ ਜੋ ਜਲ ਘਟਾਉ ਚੰਦਰਮਾ ਪ੍ਰਗਟ ਥੀ ਆਪ ਨਾਨਕ ਮਸਤਕ ਲਿਖਿਆ ਮਹਲਾ ਪੰਜਵਾਂ ਮੁਖ ਸੁਆਵੇ ਨਾਮ ਚੋ ਆਠ ਪੈਰ ਗੁਣ ਗਾਓ ਨਾਨਕ ਦਰਗਹਿ ਮੰਨੀਐ ਮਿਲੀ ਨਿਥਾਵੇ ਥਾਉ ਪੌੜੀ ਬਾਹਰ ਦੇਖ ਨਾ ਪਾਈਐ ਪ੍ਰਭੂ ਅੰਤਰ ਜਾਮੀ ਇਕ ਸਹਰ ਜੀਉ ਬਾਰੀ ਸਭ ਫਿਰੈ ਨਿਕਾਮੀ ਮਨ ਰੱਤਾ ਕੁਟਮ ਸਿਉ ਨਿਤ ਗਰਭ ਫਿਰਾਮੀ ਸਿਰੈ ਗੁਮਾਨੀ ਜਗ ਮੈਂ ਚਾ ਗਰਭੈ ਦਾਮੀ ਚਲਦਿਆਂ ਨਾਲ ਨ ਚੱਲੀ ਖਿਣ ਜਾਏ ਬਿਲਾਮੀ ਵਿਚਰਦੇ ਫਿਰੈ ਸੰਸਾਰ ਮੈਂ ਹਰ ਜੀ ਹੁਕਾਮੀ ਕਰਮ ਖੁੱਲਾ ਗੁਰ ਪਾਇਆ ਹਰ ਮਿਲਿਆ ਸਵਾਮੀ ਜੋ ਜਨ ਹਰ ਕਾ ਸੇਵਕੋ ਹਰ ਤਿਸਕੀ ਕਾਮੀ ਦਖਣੇ ਮਹਲਾ ਪੰਜਵਾਂ ਮੁਖੋ ਅਲਾਏ ਹਬ ਮਰਨ ਪਛਾਣਨ ਦੋ ਕੋਏ ਨਾਨਕ ਤਿੰਨਾ ਖਾਕ ਜਿਨਾ ਯਕੀਨਾ ਹਿਕ ਸਿਉ ਮਹਲਾ ਪੰਜਵਾਂ ਜਾਣ ਵਸੰਦੋ ਮੰਜ ਪਛਾਣੂ ਕੋ ਹੇਕੜੋ ਤੈ ਤਨ ਪੜਦਾ ਨਾਹੇ ਨਾਨਕ ਜੈ ਗੁਰ ਭੇਟਿਆ ਮਹਲਾ ਪੰਜਵਾਂ ਮਤੜੀ ਕਾਂਡ ਕੁਆ ਪਾਵ ਦੋਵੰਦੋ ਪੀਵਸਾ ਮੂੰਹ ਤਨ ਪ੍ਰੇਮ ਅਥਾ ਪਸਣ ਕੋ ਸੱਚਾ ਧਣੀ ਪੌੜੀ ਨਿਰਭਉ ਨਾਮ ਵਿਸਾਰਿਆ ਨਾਲ ਮਾਇਆ ਰਚਾ ਆਵੈ ਜਾਇ ਭਵਾਈਐ ਬਹੁ ਜੋਨੀ ਨੱਚਾ ਬਚਨ ਕਰੇ ਤੈ ਖਿਸਕ ਜਾਏ ਬੋਲੇ ਸਭ ਕੱਚਾ ਅੰਦਰੋਂ ਥੋਥਾ ਕੂੜਿਆਰ ਕੂੜੀ ਸਭ ਖੱਚਾ ਵੈਰ ਕਰੇ ਨਿਰਵੈਰ ਨਾਲ ਝੂਠੇ ਲਾਲਚਾ ਮਾਰਿਆ ਸੱਚੈ ਪਾਤਸ਼ਾਹ ਵੇਗ ਧੁਰ ਕਰ ਮਚਾ ਜਮਦੂਤੀ ਹੈ ਹੇਰਿਆ ਦੁਖ ਹੀ ਮੈਂ ਪਚਾ ਹੋਆ ਤਪਾਵਸ ਧਰਮ ਕਾ ਨਾਨਕ ਦਰ ਸੱਚਾ ਦਖਣੇ ਮਹਲਾ ਪੰਜਵਾਂ ਪਰਬਾ ਤੇ ਪ੍ਰਭ ਨਾਮ ਜਪ ਗੁਰ ਕੇ ਚਰਨ ਧਿਆਏ ਜਨਮ ਮਰਨ ਮਲ ਉਤਰੈ ਸੱਚੇ ਕੇ ਗੁਣ ਗਾਏ ਮਹਲਾ ਪੰਜਵਾਂ।

ਨਾਨਕ ਸੇ ਅੱਖੜੀਆਂ ਬਿਆਨ ਜਿਨੀ ਦਿਸੰਦੋ ਮਾਪਰੀ ਪੌੜੀ ਜਿਨ ਜਨ ਗੁਰਮੁਖ ਸੇਵਿਆ ਤਿਨ ਸਭ ਸੁਖ ਪਾਈ ਉਹ ਆਪ ਤਰਿਆ ਕੁਟੰਬ ਸਿਉ ਸਭ ਜਗਤ ਤਰਾਈ ਓਨ ਹਰ ਨਾਮਾ ਧਨ ਸੰਚਿਆ ਸਭ ਤਿਖਾ ਬੁਝਾਈ ਓਨ ਛੱਡੇ ਲਾਲਚ ਦੁਨੀ ਕੇ ਅੰਤਰ ਨਿਵਲਾਈ ਉਸ ਸਦਾ ਸਦਾ ਘਰ ਆਨੰਦ ਹੈ ਹਰ ਸਖਾ ਸਹਾਈ ਓਨ ਵੈਰੀ ਮਿੱਤਰ ਸਮ ਕੀਤਿਆ ਸਭ ਨਾਲ ਸੁਭਾਈ ਹੋਆ ਓਹੀ ਅਲ ਜਗ ਮੈਂ ਗੁਰ ਗਿਆਨ ਜਪਾਈ ਪੂਰਬ ਲਿਖਿਆ ਪਾਇਆ ਹਰ ਸਿਉ ਬਣਿਆਈ ਦੱਖਣੀ ਮਹਲਾ ਪੰਜਵਾ ਸੱਚ ਸੁਹਾਵਾ ਕਾੜੀਐ ਕੂੜੈ ਕੂੜੀ ਸੋਏ ਨਾਨਕ ਵਿਰਲੇ ਜਾਣੀਐ ਜਿਨ ਸੱਚ ਪੱਲੈ ਹੋਏ ਮਹਲਾ ਪੰਜਵਾ।

ਆਸ ਤਿਆਸਾ ਬਾਹਰਾ ਮੂੰਹ ਮਨ ਵੱਡੀ ਆਸ ਆਸ ਨਿਰਾਸਾ ਹਿਤ ਤੂੰ ਹਉ ਬਲ ਬਲ ਬਲ ਗਈ ਆਸ ਮਹੱਲਾ ਪੰਜਵਾਂ ਵਿਛੋੜਾ ਸੁਣੇ ਦੁੱਖ ਬਿਨ ਜਿੱਥੇ ਮਰੇ ਹੋਦ ਬਾਜ ਪਿਆਰੇ ਆਪਣੇ ਬਿਰਹੀ ਨਾ ਦੇ ਰੋਦ ਪੌੜੀ ਤਟ ਤੀਰਥ ਦੇਵ ਦੇਵਾਲਿਆ ਕੇਦਾਰ ਮਥੁਰਾ ਕਾਸੀ ਕੋਸ ਤੇ ਪੀਸਾ ਦੇਵਤੇ ਸਨ ਇੰਦਰ ਜਾਸੀ ਸਿਮਰਤ ਸਾਸਰ ਵੇਦ ਚਾਰ ਖਟ ਦਰਸ ਸਮਾਸੀ ਕੋਠੀ ਪੰਡਿਤ ਗੀਤ ਕਵਤ ਕਵਤੇ ਜੀ ਜਾਸੀ ਜਤੀ ਸਤੀ ਸੰਨਿਆਸੀਆਂ ਸਭ ਕਾਲ ਵਾਸੀ ਮੁਨ ਜੋਗੀ ਦਿਗੰਬਰਾ ਜਮੈ ਸਨ ਜਾਸੀ ਜੋਦੀ ਸਹਿ ਸੋ ਵਿਣਸਣਾ ਸਭ ਬਿਨਸ ਬਿਨਾਸੀ ਫਿਰ ਪਾਰ ਬ੍ਰਹਮ ਪਰਮੇਸ਼ਵਰੋ ਸੇਵਕ ਥਿਰ ਹੋਸੀ ਸਲੋਕ ਡਖਣੇ।

ਤੇਰੀ ਹੱਥਾਂ। ਅਕਾਲ ਮੂਰਤ ਹਿਰਦੈ ਧਿਆਏਂਦਾ, ਦਿਨ ਰਹਿਣ ਜਪਨ ਸਾ, ਮੈਂ ਛੱਡਿਆ ਸਗਲ ਅਪਾਇ ਨੂੰ, ਭਰ ਵਾਸੈ ਗੁਰ ਸਮਰੱਥਾ, ਗੁਰ ਬਖਸ਼ਿਆ ਨਾਮ ਨਿਧਾਨ, ਸਭੋ ਦੁਖ ਲੱਥਾ, ਭੋਗੋ ਮੁੰਚੋ ਭਾਈਓ, ਪੱਲੈ ਨਾਮ ਅਗੱਠਾ, ਨਾਮ ਦਾਨ ਇਸਨਾਨ ਦਿੜ, ਸਦਾ ਕਰੋ ਗੁਰ ਕਥਾ, ਸਹਿਜ ਪਿਆ ਪ੍ਰਭ ਪਾਇਆ, ਜਮ ਕਾ ਭਉ ਲੱਥਾ। ਸਲੋਕ

ਆ ਪੰਜਵਾਂ ਜਲ ਥਲ ਨੀਰ ਪਰੇ ਸੀਤਲ ਪਵਨ ਝੁਲਾਰ ਦੇ ਸੇਜੜੀਆਂ ਸੋਇਨ ਹੀਰੇ ਲਾਲ ਜੜਨ ਦੀਆਂ ਸੁਬਰ ਕੱਪੜ ਭੋਗ ਨਾਨਕ ਪਿਰੀ ਵਿਹੂਣੀ ਤੱਤੀਆਂ ਪੌੜੀ ਕਾਰਨ ਕਰਤਾ ਜੋ ਕੀਆ ਸੋਈ ਹੈ ਕਰਨਾ ਜੇ ਸੋ ਤਾਵੈ ਪ੍ਰਾਣੀਆਂ ਪਾਵੈ ਧੁਰ ਲੈਣਾ ਬਿਨ ਕਰਮਾ ਕਿਛੂ ਨ ਲੱਭਈ ਜੇ ਫਿਰੈ ਸਭ ਧਰਨਾ ਗੁਰਮਿਲ ਪਉ ਗੋਬਿੰਦ ਕਾ ਭੈ ਡਰ ਦੂਰ ਕਰਨਾ ਬਹਿਤੇ ਬੈਰਾਗ ਉਪਜੈ ਹਰ ਖੋਜਤ ਫਿਰਨਾ ਖੋਜਤ ਖੋਜਤ ਸਹਿਜ ਉਪਜਿਆ ਫਿਰ ਜਨਮ ਨ ਮਰਨਾ ਹਿਆ ਕਮਾਏ ਜਿਆਇਆ ਪਾਇਆ ਸਾਧ ਸਰਨਾ ਬੋਹਿਤ ਨਾਨਕ ਦੇਵ ਗੁਰ ਜਿਸ ਹਰ ਚੜਾਏ ਤਿਸ

ਸੁਨੈ ਸੁਨ ਮਿਲਿਆ ਸਮਦਰਸੀ ਪਵਨ ਰੂਪ ਹੋਏ ਜਾਵੇਂਗੇ ਬਹੁਰ ਹਮ ਕਾਹੇ ਆਵੇਂਗੇ ਆਵਨ ਜਾਣਾ ਹੁਕਮ ਤਿਸੈ ਕਾ ਹੁਕਮੈ ਬੁਝ ਸਮਾਵੇਂਗੇ ਰਹਾਉ ਜਬ ਚੁਕੈ ਪੰਚ ਦਾਸ ਕੀ ਰਚਨਾ ਐਸੇ ਪਰਮ ਚੁਕਾਵੇਂਗੇ ਦਰਸ਼ਨ ਛੋੜ ਪਏ ਸਮਦਰਸੀ ਏਕੋ ਨਾਮ ਧਿਆਵੇਂਗੇ ਜਿਤ ਹਮ ਲਾਏ ਤਿਤ ਹੀ ਲਾਗੇ ਤੈਸੇ ਕਰਮ ਕਮਾਵੇਂਗੇ ਹਰ ਜੀ ਕਿਰਪਾ ਕਰੇ ਜੋ ਆਪਣੀ ਤੋ ਗੁਰ ਕੇ ਸ਼ਬਦ ਸਮਾਵੇਂਗੇ ਜੀਵਤ ਮਰੋ ਮਰੋ ਪੁਨ ਜੀਵੋ ਪੁਨਰਪ ਜਨਮ ਨਾ ਹੋਈ ਕਹੋ ਕਬੀਰ ਜੋ ਨਾਮ ਸਮਾਨੇ

ਨਾਨਕ ਚੇਤ ਸਹਿਜ ਸੁਖ ਪਾਵੈ ਜੇ ਹਰ ਵਰ ਘਰ ਧਨ ਪਾਏ ਵੈ ਸਾਧ ਬਲਾ ਸਾਖਾ ਵੇਸ਼ ਕਰੇ ਧਨ ਦੇਖੈ ਹਰ ਦੁਆਰ ਆਵੋ ਦਇਆ ਕਰੇ ਘਰ ਆਓ ਪਿਆਰੇ ਦੁੱਤਰ ਤਾਰੇ ਸੁਧ ਬਿਨ ਅੱਡ ਨ ਮੋਲੋ ਕੀਮਤ ਕੌਣ ਕਰੇ ਤੁਧ ਭਾਵਾਂ ਦੇਖ ਦਿਖਾਵੈ ਟੋਲੋ ਦੂਰ ਨ ਜਾਣਾ ਅੰਤਰ ਮਾਨਾ ਹਰ ਕਾ ਮੈਲ ਪਛਾਣਾ ਨਾਨਕ ਵੈ ਸਾਖੀ ਪ੍ਰਭ ਪਾਵੈ ਸੁਰਤ ਸਬਦ ਮਨ ਮਾਨਾ ਮਾਉ ਜੇਠ ਬਲਾ ਪ੍ਰੀਤਮ ਕਿਉ ਵਿਸਰੈ ਖਲਤਾ ਪੈ ਸਰਬਾਰ ਸਾਧਨ ਬਿਨੋ ਕਰੈ

ਸਲਾ ਸੌ ਜੀਆ ਨਾਨਕ ਸੁਰ ਨਰ ਸ਼ਬਦ ਮਿਲਾਏ ਤਿਨ ਪ੍ਰਭ ਕਾਰਨ ਕੀਆ ਤੁਖਾਰੀ ਮਹੱਲਾ ਪਹਿਲਾ ਤਾਰਾ ਚੜਿਆ ਲੰਮਾ ਕਿਉਂ

ਸਚ ਸਮਾਲਿਆ ਐਨਕ ਦੇਖ ਵਿਚਾਰਿਆ ਦਾਵਤ ਪੰਚ ਰਹੇ ਘਰ ਜਾਣਿਆ ਕਾਮ ਕ੍ਰੋਧ ਬਿਖ ਮਾਰਿਆ ਅੰਤਰ ਜੋਤ ਭਈ ਗੁਰ ਸਾਖੀ ਚੀਨੇ ਰਾਮ ਕਰਮਾ ਨਾਨਕ ਹੋ ਮੈਂ ਮਾਰ ਪਤੀ ਨੇ ਤਾਰਾ ਚੜਿਆ ਲਮਾ ਗੁਰਮੁਖ ਜਾਗ ਰਹੇ ਚੂਕੀ ਅਭਮਾਨੀ ਰਾਮ ਅਨਗਿਨ ਭੋਰ ਪਿਆ ਸਾਚ ਸਮਾਨੀ ਰਾਮ ਸਾਚ ਸਮਾਨੀ ਗੁਰਮੁਖ ਮਨ ਪਾਣੀ ਗੁਰਮੁਖ ਸਾਬਤ ਜਾਗੇ ਸਾਚ ਨਾਮ ਅੰਮ੍ਰਿਤ ਗੁਰ ਜੀਆ ਹਰ ਚਰਨੀ ਲਿਵ ਲਾਗੇ ਪ੍ਰਗਟੀ ਜੋਤ ਜੋਤ ਮੈਂ ਜਾਤਾ ਮਨਮੁਖ ਪਰਮ ਬੁਲਾਣੀ ਨਾਨਕ ਭੋਰ ਪਿਆ ਮਨ ਮਾਨਿਆ ਜਾਗਤ ਰਹਿਣ ਵਿਹਾਣੀ ਔਗੁਣ ਵਿਸਰਿਆ ਗੁਣੀ ਘਰ ਕੀਆ ਰਾਮ ਏਕੋ ਰਵ ਰਿਆ ਅਵਰ ਨ ਦੀਆ ਰਾਮ ਰਵ ਰਿਆ ਸੋਈ ਅਵਰ ਨ ਕੋਈ ਮਨ ਹੀ ਤੇ ਮਨ ਮਾਨਿਆ ਜਿਨ ਜਲ ਸਾ ਤ੍ਰਿਭੁਵਨ ਘਟ ਘਟ ਥਾਪਿਆ ਸੋ ਪ੍ਰਭ ਗੁਰਮੁਖ ਜਾਣਿਆ ਕਰਨ ਕਾਰਨ ਸਮਰਥ ਅਪਾਰਾ ਤ੍ਰਿਪਦ ਮੇਟ ਸਮਾਈ ਨਾਨਕ ਅਵਗੁਣ ਗੁਣ ਸਮਾਣੇ ਐਸੀ ਗੁਰਮਤ ਪਾਈ ਆਵਣ ਜਾਣ ਰਹੇ ਚੂਕਾ ਭੋਲਾ ਰਾਮ ਹਉ ਮੈਂ ਮਾਰ ਮਿਲੇ ਸਾਚਾ ਚੋਲਾ ਰਾਮ ਹਉ ਮੈਂ ਗੁਰ ਖੋਈ ਪ੍ਰਗਟ ਹੋਈ ਚੂਕੇ ਸੋਗ ਸੰਤਾਪੈ ਜੋਤੀ ਅੰਦਰ ਜੋਤ ਸਮਾਣੀ ਆਪ ਪਛਾਤਾ ਆਪੈ ਤੇਈ ਜਣੇ ਘਰ ਸਬਦ ਪਤੀ ਨੀ ਸਾਹੁਰੜੈ ਤੇਰ ਪਾਣੀ ਨਾਨਕ ਸਤਗੁਰ ਮੇਲ ਮਿਲਾਈ ਚੁਕੀ ਕਾਨ ਲੋਕਾਣੀ ਸੁਖਾਰੀ ਮਹਲਾ ਪਹਿਲਾ ਬੋਲਾਵੜੈ ਬੁੱਲੀ ਬੁਲ ਬੁਲ ਪੱਛੋ ਤਾਣੀ ਫਿਰ ਛੋੜੀ ਸੁੱਤੀ ਫਿਰ ਕੀ ਸਾਰ ਨ ਜਾਣੀ ਫਿਰ ਛੋੜੀ ਸੁੱਤੀ ਅਵਗਣ ਮੁੱਤੀ ਕਿਸ ਦਨ ਵਿਦਨ ਰਾਤੇ ਕਾਮ ਕ੍ਰੋਧ ਅਹੰਕਾਰ ਵਿਗੁੱਤੀ ਹੋ ਮੈਂ ਲੱਗੀ ਤਾਤੇ ਉਡਰ ਹੰਸ ਚਰਿਆ ਫੁਰਮਾਇਆ ਬਸ ਮੈਂ ਬਸਮ ਸਮਾਣੀ ਨਾਨਕ ਸੱਚੇ ਨਾਮ ਵਿਹੂਣੀ ਬੁਲ ਬੁਲ ਪੱਛੋ ਤਾਣੀ ਸੁਣ ਨਾ ਪਿਆਰੇ ਇੱਕ ਬੇਨੰਤੀ ਮੇਰੀ ਤੂੰ ਨਿਜ ਘਰ ਵਸਿਆੜਾ ਹੋ ਰੁਲ ਬਸ ਮੈਂ ਢੇਰੀ ਬਿਨ ਆਪਣੇ ਨਾ ਹੈ ਕੋਈ ਨਾ ਚਾਹੈ ਕਿਆ ਕਹੀਏ ਕਿਆ ਕੀਜੈ ਅੰਮ੍ਰਿਤ ਨਾਮ ਰਸਨ ਰਸ ਰਸਨਾ ਗੁਰ ਸਭ ਦੀ ਰੱਖੀ ਜੈ ਮਿਣ ਨਾਵੇ ਕੋ ਸੰਗ ਨਾ ਸਾਚੀ ਆਵੇ ਜਾਏ ਹਨੇਰੀ ਨਾਨਕ ਲਾਹਾ ਲੈ ਘਰ ਜਾਈਏ ਸਾਚੀ ਸਚਮਤ ਤੇਰੀ ਸਾਜਨ ਦੇਸ਼ ਵਿਦੇਸ਼ੀ ਅੜੇ ਸਾ ਨਿਹੜੇ ਦਿੰਦੀ ਸਾਰ ਸਮਾਲੇ ਤਿਨ ਸਜਣਾ ਮੁੰਦ ਨੈਣ ਭਰੇਂਦੀ ਮੁੰਦ ਨੈਣ ਭਰੇਂਦੀ ਗੁਣ ਸਾਰੇ ਦੀ ਕਿਉਂ ਪ੍ਰਭ ਮਿਲਾ ਪਿਆਰੇ ਮਾਰਗ ਪੰਥ ਨ ਜਾਣੋ ਵਿਖੜਾ ਕਿਉਂ ਪਾਈਐ ਫਿਰ ਪਾਰੇ ਸਤਿਗੁਰ ਸਭ ਦੀ ਮਿਲੈ ਵਿਸੁਨੀ ਤਨ ਮਨ ਆ ਗੈ ਰਾਖੈ ਨਾਨਕ ਅੰਮ੍ਰਿਤ ਬਿਰਖ ਮਹਾਰਸ ਫਲਿਆ ਮਿਲ ਪ੍ਰੀਤਮ ਰਸ ਚਾਖੈ ਮਹਿਲ ਬੁਲਾਏ ਅੜੀਏ।

ਤੇ ਮਿਲੈ ਮਿਲਾਈ ਮਨਮੁਖ ਆਵਣ ਜਾਣੀ। ਜਮਨਾ ਕੀ ਕਵ ਘੂੰਗਟ ਕੈਸਾ ਮਟਕੀ ਫੋੜ ਨਿਰਾਰੀ। ਨਾਨਕ ਆਪੈ ਆਪ ਪਛਾਣੈ ਗੁਰਮੁਖ ਤਤ ਵਿਚਾਰੀ। ਤੁਖਾਰੀ ਮਹਲਾ ਪਹਿਲਾ। ਮੇਰੇ ਲਾਲ ਰੰਗੀਲੇ ਹਮ ਲਾਲਨ ਕੇ ਲਾਲੇ। ਗੁਰ ਅਲਖ ਲਖਾਇਆ ਅਵਰ ਨ ਦੂਜਾ ਪਾਲੇ। ਗੁਰ ਅਲਖ ਲਖਾਇਆ ਜਾਂ ਤਿਨ ਪਾਇਆ ਜਾਂ ਪ੍ਰਭ ਕਿਰਪਾ ਧਾਰੀ। ਜਗ ਜੀਵਨ ਦਾਤਾ ਪੁਰਖ ਬਿਦਾਤਾ ਸਹਿਜ ਮਿਲੇ ਬਨਵਾਰੀ। ਨਗਰ ਕਰੇ ਤੂੰ ਤਾਰੈ ਕਰੀਐ ਸਚ ਦੇਵੋ ਦੀਨ ਦਿਆਲਾ। ਪ੍ਰਣਵਤ ਨਾਨਕ ਦਾਸਨ ਦਾਸਾ ਤੂੰ ਸਰਬ ਜੀਆਂ ਪ੍ਰਤਪਾਲਾ। ਪਰਪੁਰ ਧਾਰ ਰਹੇ

ਸਵਾਇਆ ਅਪਰੰਪਰ ਆਪੇ ਥਾਪੋ ਥਾਪੇ ਤਿਸ ਭਾਵੈ ਸੋ ਹੋਵੈ ਨਾਨਕ ਜੀ ਰਾਹੀ ਰਹਿ ਬੇਦਿਆ ਗੁਣ ਕੈ ਹਾਰ ਪਰੋਵੈ ਗੁਣ ਗੁਣੈ ਸਮਾਣੇ ਮਸਤਕ ਨਾਮ ਨਿਸ਼ਾਨੋ ਸਚ ਸਾਚ ਸਮਾਇਆ ਚੂਕਾ ਆਵਣ ਜਾਣੋ ਸਚ ਸਾਚ ਪਛਾਤਾ ਸਾਚੈ ਰਾਤਾ ਸਾਚ ਮਿਲੈ ਮਨ ਪਾਵੈ ਸਾਚੇ ਉਪਰ ਅਵਰਨ ਦਿਸੈ ਸਾਚੇ ਸਾਚ ਸਮਾਵੈ ਮੋਹਨ ਮੋਲੀਆ ਮਨ ਮੇਰਾ ਬੰਧਨ ਖੋਲ ਨਿਰਾਰੇ ਨਾਨਕ ਜੋਤੀ ਜੋਤ ਸਮਾਣੀ ਜਾ ਮਿਲਿਆ ਅਤ ਪਿਆਰੇ ਸਚ ਗੁਰ ਖੋਜ ਲਏ ਸਾਚਾ ਗੁਰ ਥਾਨੋ ਮਨਮੁਖ ਨੈ ਪਾਈ ਹੈ ਗੁਰਮੁਖ ਗਿਆਨੋ ਦੇਵੈ ਸਜਦਾਨੋ ਸੋ ਪਰਵਾਨੋ ਸਜਦਾਤਾ ਵਡਦਾਨਾ ਅਮਰ ਅਜੂਨੀ ਅਸਿਰ ਜਾਪੈ ਸਾਚਾ ਮਹਿਲ ਸਿਰਾਣਾ ਦੋ ਤੂੰ ਚਾਪਤ ਲੇਖ ਨ ਲਿਖਿਆ ਪ੍ਰਗਤੀ ਜੋਤ ਮੁਰਾਰੀ ਨਾਨਕ ਸਾਚਾ ਸਾਚੈ ਰਾਚਾ ਗੁਰਮੁਖ ਧਰੀਐ ਤਾਰੀ ਤੁਖਾਰੀ ਮਹੱਲਾ ਪਹਿਲਾ ਇਹ ਮਨ ਮੇਰਿਆ ਤੂੰ ਸਮਝ ਅਤੀਤ ਆਣਿਆ ਰਾਮ ਇਹ ਮਨ ਮੇਰਿਆ ਛੱਡ ਅਵਗੁਣ ਗੁਣੀ ਸਮਾਣਿਆ ਰਾਮ ਬਹੁ ਸਾਧ ਲੁਬਾਣੇ ਕਿਰਤ ਕਮਾਣੇ ਵਿਸੜਿਆ ਨਹੀਂ ਮੇਲਾ ਕਿਉਂ ਦੁੱਤਰ ਕਰੀਐ ਜਮ ਡਰ ਮਰੀਐ ਜਮਕਾ ਪੰਥ ਦੁਹੇਲਾ ਮਨ ਰਾਮ ਨਹੀਂ ਜਾਤਾ ਸਾਜ ਪ੍ਰਭਾਤਾ ਅਵਗਤ।

ਇਹ ਮਨ ਮੇਰਿਆ ਗੁਣ ਗਾਵੈ ਸਹਿਜ ਸਮਾ ਵਹੀ ਰਾਮ, ਗੁਣ ਗਾਏ ਰਾਮ ਰਸਾਏ ਰਸੀਐ, ਗੁਰ ਜਾਨ ਅੰਜਨ ਸਾ ਰਹੇ, ਤ੍ਰੈ ਲੋਕ ਦੀਪਕ ਸਬਦ ਚਾਨਣ, ਪੰਚ ਦੋਸ ਸੰਗਾ ਰਹੇ। ਵੈ ਕਾਜ ਨਿਰਭਉ ਤਰੈ ਦੁੱਤਰ, ਗੁਰ ਮਿਲਿਆ ਕਾਰਜ ਸਾਰੇ, ਰੂਪ ਰੰਗ ਪਿਆਰ ਹਰ ਸਿਉ, ਹਰ ਆਪ ਕਿਰਪਾ ਧਾਰੇ। ਏ ਮਨ ਮੇਰਿਆ ਤੂੰ ਕਿਆ ਲੈ ਆਇਆ, ਕਿਆ ਲੈ ਜਾਏ ਸ਼੍ਰੀ ਰਾਮ, ਏ ਮਨ ਮੇਰਿਆ ਤਾਂ ਛੁਕਤੀ ਜਾਂ ਪਰਮ ਸੁਖਾਏ ਸ਼੍ਰੀ ਰਾਮ। ਧਨ ਸੰਚ ਹਰ ਹਰ ਨਾਮ ਵਖਰ, ਗੁਣ ਸਬਦ ਭਾਉ ਪਛਾਣ ਹੈ, ਮਹਿਲ ਪਰ ਸਬਦ ਨਿਰਮਲ, ਮਹਿਲ ਘਰ ਸਚ ਜਾਣ ਹੈ, ਪਤ ਨਾਮ ਪਾਵੈ ਘਰ ਸਿਦਾਵੈ, ਝੋਲ ਅੰਮ੍ਰਿਤ ਪੀ ਰਸੋ। ਹਰ ਨਾਮ ਧਿਆਈਐ ਸਬਦ ਰਸ ਪਾਈਐ, ਵਡ ਭਾਗ ਜਪੀਐ ਹਰ ਜਸੋ। ਏ ਮਨ ਮੇਰਿਆ ਬਿਨ ਪੌੜੀਆਂ ਮੰਦਰ ਕਿਉ ਚੜੈ ਰਾਮ, ਏ ਮਨ ਮੇਰਿਆ ਬਿਨ ਬੇੜੀ ਪਾਰ ਨ ਅੰਬੜੈ ਰਾਮ, ਪਾਰ ਸਾਜਨ ਅਪਾਰ ਪ੍ਰੀਤਮ, ਗੁਰ ਸਬਦ ਸੁਰਤ ਲੰਘਾਵੇ, ਬਿਨ ਸਾਧ ਸੰਗਤ ਕਰੈ ਰਲੀਆਂ, ਫਿਰ ਨ ਪਛੋਤਾਵੇ। ਕਰ ਦਇਆ ਦਾਨ ਦਿਆਲ ਸਾਚਾ, ਹਰ ਨਾਮ ਸੰਗਤ ਪਾਵੋ, ਨਾਨਕ ਭਇਮ ਪੈ ਸੁਣੋ ਪ੍ਰੀਤਮ, ਗੁਰ ਸਬਦ ਮਨ ਸਮਝਾਵੋ।

ਨਾਮ ਹੋਏ। ਜਾਤ ਕਾ ਗਰਭ ਨਾ ਕਰ ਮੂਰਖ ਦਾ ਵਾਰਾ, ਇਸ ਗਰਭ ਤੇ ਚਲੇ ਬਹੁਤ ਵਿਕਾਰਾ ਰਹਾਓ। ਚਾਰੇ ਵਰਨ ਆਖੇ ਸਭ ਕੋਈ, ਬ੍ਰਹਮ ਬਿੰਦ ਤੇ ਸਭ ਉਪਤ ਹੋਈ। ਮਾਟੀ ਏਕ ਸਗਲ ਸੰਸਾਰਾ,

ਟੂਟੈ ਸੋਏ, ਕਹਿਤ ਨਾਨਕ ਜਨ ਜਾਗੈ ਸੋਏ। ਗਿਆਨ ਅੰਜਨ ਜਾਂ ਕੀ ਨੇਤਰੀ ਹੋਏ, ਪੈਰੋਂ ਮਹਿਲਾ ਤੀਜਾ। ਜਾਂ ਕੋ ਰਾਖੈ ਆਪਣੀ ਸਰਣਾਈ, ਸਾਚੇ ਲਾਗੈ ਸਾਚਾ ਫਲ ਪਾਈ। ਰੇ ਜਨ ਕੈਸਿਓ ਕਰੋ ਪੁਕਾਰਾ, ਹੁਕਮੇ ਹੋਆ ਹੁਕਮੇ ਵਰਤਾਰਾ। ਰਹਾਓ ਇਹੋ ਆਕਾਰ ਤੇਰਾ ਹੈ ਤਾਰਾ, ਖਿਨ ਮੈਂ ਬਿਨਸੈ ਕਰਤ ਨਾ ਲਾਗੈ ਬਾਰਾ। ਕਰ ਪ੍ਰਸਾਦ ਇੱਕ ਖੇਲ ਦਿਖਾਇਆ, ਗੁਰ ਕਿਰਪਾ ਤੇ ਪਰਮ ਪਦ ਪਾਇਆ। ਕਹਿਤ ਨਾਨਕ ਮਾਰ ਜੀ ਵਾਲੇ ਸੋਏ, ਐਸਾ ਬੂਝੋ ਪਰਮ ਨਾ ਫੂਲੋ ਕੋਏ।

ਮਿਟਾਏ। ਨਾਨਕ ਹਿਰਦੈ ਨਾਮ ਵਸਾਏ, ਪੈਰੋਂ ਮਹਿਲਾ ਤੀਜਾ, ਨਾਮੇ ਉਧਰੇ ਸਭ ਜਿਤਨੇ ਲੋ, ਗੁਰਮੁਖ ਜਿਨਾ ਪ੍ਰਾਪਤ ਹੋਏ। ਹਰ ਜਿਉ ਆਪਣੀ ਕਿਰਪਾ ਕਰੇ, ਗੁਰਮੁਖ ਨਾਮ ਵਡਿਆਈ ਦੇ ਰਹਾਓ। ਰਾਮ ਨਾਮ ਜਿਨ ਪ੍ਰੀਤ ਪਿਆਰ, ਆਪ ਉਧਰੇ ਸਭ ਕੁਲ ਉਧਾਰਨ ਹਾਰ। ਬਿਨ ਨਾਮੇ ਮਨਮੁਖ ਜਮ ਪੁਰ ਜਾਏ, ਔਖੇ ਹੋਵੇ ਚੋਟਾ ਖਾਏ। ਆਪੇ ਕਰਤਾ ਦੇਵੈ ਸੋਏ, ਨਾਨਕ ਨਾਮ ਪ੍ਰਾਪਤ ਹੋਏ। ਪੈਰੋਂ ਮਹਿਲਾ ਤੀਜਾ, ਗੋਵਿੰਦ ਪ੍ਰੀਤ ਸੰਕਾਦਿਕ ਉਧਾਰੇ, ਰਾਮ ਨਾਮ ਸ਼ਬਦ ਵਿਚਾਰੇ। ਹਰ ਜਿਉ ਆਪਣੀ ਕਿਰਪਾ ਧਾਰ, ਗੁਰਮੁਖ ਨਾਮੇ ਲਗੈ ਪਿਆਰ ਰਹਾਓ। ਅੰਤਰ ਪ੍ਰੀਤ ਭਗਤ ਸਾਚੀ ਹੋਏ, ਪੂਰੇ ਗੁਰਮੇ ਲਾਵਾ ਹੋਏ। ਨਿਜ ਕਰ ਵਸੈ ਸਹਿਜ ਸੁਭਾਏ, ਗੁਰਮੁਖ ਨਾਮ ਵਸੈ ਮਨ ਆਏ। ਆਪੇ ਵੇਖੈ ਵੇਖਣ ਹਾਰ, ਨਾਨਕ ਨਾਮ ਰੱਖੋ ਉਰਧਾਰ। ਪੈਰੋਂ ਮਹਿਲਾ ਤੀਜਾ, ਕਲ ਯੁਗ ਮੈਂ ਰਾਮ ਨਾਮ ਉਰਧਾਰ, ਬਿਨ ਨਾਮੈ ਮਾਥੈ ਪਾਵੈ ਛਾਰ। ਰਾਮ ਨਾਮ ਦੁਲਭ ਹੈ ਭਾਈ, ਗੁਰ ਪ੍ਰਸਾਦ ਵਸੈ ਮਨ ਆਈ ਰਹਾਓ। ਰਾਮ ਨਾਮ ਜਨ ਪਾਲੈ ਸੋਏ।

ਸਹਿਜ ਆਪੇ ਰਾਖੈ ਭਗਤਾਂ ਦੇ ਵਡਿਆਈ ਨਾਨਕ ਹਰਨਾਕਸ ਨਖੀ ਵਿਦਾਰਿਆ ਹੰਦੈ ਦਰ ਕੀ ਖਬਰ ਨਾ ਪਾਏ ਰਾਗ ਪੈਰੋ ਮਹਿਲਾ ਚੌਥਾ ਚੌਕ ਦੇ ਕਰ ਪਹਿਲਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਹਰ ਜਨ ਸੰਤ ਕਰ ਕਿਰਪਾ ਪਗ ਲਾਇਣ ਗੁਰ ਸਭ ਦੀ ਹਰ ਪਜ ਸੁਰਤ ਸਮਾਇਣ ਮੇਰੇ ਮਨ ਹਰ ਪਜ ਨਾਮ ਨਰਾਇਣ ਹਰ ਹਰ ਕਿਰਪਾ ਕਰੇ ਸੁਖ ਦਾਤਾ ਗੁਰਮੁਖ ਪਵ ਜਲ ਹਰ ਨਾਮ ਤਰਾਇਣ ਰਹਾਓ ਸੰਗਤ ਸਾਧ ਮੇਲ ਹਰ ਗਾਇਣ ਗੁਰਮਤੀ ਲੈ ਰਾਮ ਰਸਾਇਣ ਗੁਰ ਸਾਧੂ ਅੰਮ੍ਰਿਤ ਗਿਆਨ ਸਰਨਾਇਣ ਸਭ ਕਿਲਵਿਖ ਪਾਪ ਗਏ ਗਵਾਇਣ ਤੂੰ ਆਪੇ ਕਰਤਾ ਸ੍ਰਿਸ਼ਟ ਤਰਾਇਣ ਜਨ ਨਾਨਕ ਮੇਲ ਤੇਰਾ ਦਾਸ ਦਸਾਇਣ ਪੈਰੋ ਮਹਿਲਾ ਚੌਥਾ ਬੋਲ ਹਰ ਨਾਮ ਸਫਲ ਸਾ ਕਰੀ ਗੁਰ ਉਪਦੇਸ਼ ਸਭ ਦੁਖ ਪਰ ਹਰੀ ਮੇਰੇ ਮਨ ਹਰ ਪਜ ਨਾਮ ਨਰ ਹਰੀ ਕਰ ਕਿਰਪਾ ਮੇਲੋ ਗੁਰਪੂਰਾ ਸਤ ਸੰਗਤ ਸੰਗ ਸਿੰਧ ਪੌਤਰੀ ਰਹਾਓ ਜਗ ਜੀਵਨ ਪਿਆਏ ਮਨ ਹਰ ਸਿਮਰੀ ਕੋਟ ਕੁਟੰਤਰ ਤੇਰੇ ਪਾਪ ਪਰ ਹਰੀ ਸਤ ਸੰਗਤ ਸਾਧ ਤੂਰ ਮੁਖ ਪਰੀ ਇਸ ਨਾਨਕੀਓ

ਨਾਨਕ ਕਹਿ ਕਰ ਕੇਵਲ ਨਾਮ ਪੈਰੋ ਮਹਿਲਾ ਪੰਜਵਾ ਜੇ ਸੋ ਲੋਚ ਲੋਚ ਖਾਵਾਇਆ ਸਾਖਤ ਹਰ ਹਰ ਚੇਤਨਾ ਆਇਆ ਸੰਤ ਜਨਾ ਕੀ ਲਿਹੋ ਮਤੇ ਸਾਧ ਸੰਗ ਪਾਵੋ ਪਰਮ ਗਤੇ ਰਹਾਓ ਪਾਤਰ ਕੋ ਬਹੁ ਨੀਰ ਪਵਾਇਆ ਮੈਂ ਪੀ ਗਏ ਅਦਕ ਸੂਕ ਆਇਆ ਖੱਟ ਸ਼ਾਸਤਰ ਮੂਰਖੇ ਸੁਣਾਇਆ ਜੈਸੇ ਦਹਿ ਦਿਸ ਪਵਨ ਚੁਲਾਇਆ ਦਿਨ ਕਣ ਖਲਹਾਨ ਜੈਸੇ ਦਾਨ ਪਾਇਆ ਕਿਉਂ ਸਾਕਤ ਤੇ ਕੋ

ਤਾਂ ਸਹਿਜ ਕਰ ਪਾਇਆ, ਚੀਤ ਆਵੇ ਤਾਂ ਸੁਣ ਸਮਾਇਆ, ਚੀਤ ਆਵੇ ਸਭ ਕੀਰਤਨ ਕਰਤਾ, ਮਨ ਮਾਨਿਆ ਨਾਨਕ ਭਗਵੰਤਾ, ਪੈਰੋ ਮਹਿਲਾ ਪੰਜਵਾਂ, ਬਾਪ ਹਮਾਰਾ ਸਦ ਚਰਨਜੀਵੀ, ਭਾਈ ਹਮਾਰੇ ਸਦ ਹੀ ਜੀਵੀ, ਮੀਤ ਹਮਾਰੇ ਸਦਾ ਅਵਿਨਾਸੀ, ਕੁਟੁੰਬ ਹਮਾਰਾ ਨਿਜ ਕਰਵਾਸੀ, ਹਮ ਸੁਖ ਪਾਇਆ ਤਾਂ ਸਦੈ ਸੁਹੇਲੇ।

ਮਿਲੀ ਸਾਂਝ ਸਹੁ ਨਾਨਕ ਜੋ ਪਿਤਾ ਪਤੀਨੇ ਪਿਤਾ ਪੂਤ ਏਕੈ ਰੰਗਲੀ ਨੇ ਪੈਰੋਂ ਮਹਿਲਾ ਪੰਜਵਾਂ ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ਹਮ ਅਪਰਾਧੀ ਤੁਮ ਬਖਸਾਤੇ ਜਿਸ ਪਾਪੀ ਕੋ ਮਿਲੇ ਨਾ ਟੋਈ ਸ਼ਰਨ ਆਵੇ ਤਾਂ ਨਿਰਮਲ ਹੋਈ ਸੁਖ ਪਾਇਆ ਸਤਿਗੁਰੂ।

ਦਿਆਲਾ ਨਾਨਕ ਦਾਸ ਦੇਖ ਕਹਿ ਨਿਹਾਲਾ ਪੈਰੋਂ ਮਹਿਲਾ ਪੰਜਵਾਂ ਸਤਿਗੁਰ ਮੇਰਾ ਬੇਮੋਤਾਜ ਸਤਿਗੁਰ ਮੇਰੇ ਸੱਚਾ ਸਾਜ ਸਤਿਗੁਰ ਮੇਰਾ ਸਭ ਸਾ ਦਾਤਾ ਸਤਿਗੁਰ ਮੇਰਾ ਪੁਰਖ ਵਿਦਾਤਾ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਪਾਸ ਹੁਲਾਦਾ ਸੇਵ ਰਹਾਓ ਸਤਿਗੁਰ ਮੇਰਾ।

ਹਾਰ ਕਹੋ ਨਾਨਕ ਜਿਸ ਆਪ ਦਿਆਰ ਹੈਰੋ ਮਹਿਲਾ ਪੰਜਵਾਂ ਮੋਹ ਦੁਹਾਗਨ ਆਪ ਸਿਧਾਰੀ ਰੂਪ ਰੰਗ ਦੇ ਨਾਮ ਸਵਾਰੀ ਮਿਟਿਓ ਦੁੱਖ ਅਰ ਸਗਲ ਸੰਤਾਰ।

ਸਾਰੇ ਜਿਸ ਲੜ ਲਾਏ ਲੈ ਸੋ ਲਾਗੇ ਜਨਮ ਜਨਮ ਕਾ ਸੋਇਆ ਜਾਗੇ ਤੇਰੇ ਭਗਤ ਭਗਤਨ ਕਾ ਆਪ ਆਪਣੀ ਮਹਿਮਾ ਆਪੇ ਜਾਪ ਜੀ ਜੰਤ ਸਭ ਤੇਰੇ ਹਾਥ ਨਾਨਕ ਕੇ ਪ੍ਰਭ ਸਭ ਹੀ ਸਾਥ ਕਹਿਰੋ ਮਹਿਲਾ ਪੰਜਵਾਂ ਨਾਮ ਹਮਾਰੇ ਅੰਤਰ ਜਾਮੀ ਨਾਮ ਹਮਾਰੇ ਆਵੇ ਕਾਮੀ ਰੋਮ ਰੋਮ ਰਵਿਆ ਹਰ ਨਾਮ ਸਤਿਗੁਰ ਪੂਰੇ ਕੀਨੋ ਦਾਨ ਨਾਮ ਰਤਨ ਮੇਰੇ ਭੰਡਾਰ ਅਗਮ ਅਮੋਲਾ।

ਬਸ ਹਉ ਬਲਿਹਾਰ ਜਾਉ ਗੁਰਦੇਵ ਸਫਲ ਦਰਸ਼ਨ ਜਾਕੀ ਨਿਰਮਲ ਸੇਵ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ।

ਗਾਇਣ ਆਦ ਜੁਗਾਦ ਭਗਤ ਗੁਣ ਗਾਇਣ ਤਿਸ ਕੀ ਤਰ ਪ੍ਰਭ ਕਾ ਮਨ ਜੋਰ ਏਕ ਬਿਨਾ ਦੂਜਾ ਨਹੀਂ ਹੋਰ ਨਾਨਕ ਕਹਿ ਮਨ ਇਹੋ ਪੁਰਖਾਰਥ ਪ੍ਰਭੂ ਹਮਾਰਾ ਸਾਰੇ ਸਵਾਰਥ ਪੈਰੋ ਮਹਿਲਾ ਪੰਜਵਾਂ ਪੈ ਕਉ ਪਉ ਪੜਿਆ ਸਿਮਰਤ ਹਰ ਨਾਮ ਸਗਲ ਵਿਆਦ ਮਿਟੀ ਤ੍ਰਿਹੋ ਗੁਣ ਕੀ ਦਾਸ ਕੇ ਹੋਏ ਪੂਰਨ ਕਾ

ਪਹਿਲਾ ਪੰਜਵਾਂ ਸਤਿਗੁਰ ਆਪਣੇ ਸੁਣੀ ਅਰਦਾਸ ਕਾਰਜ ਆਇਆ ਸਗਲਾ ਰਾਸ ਮਨ ਤਨ ਅੰਤਰ ਪ੍ਰਭੂ ਤੇ ਆਇਆ ਗੁਰ ਪੂਰੇ ਡਰ ਸਗਲ ਚੁਕਾਇਆ ਸਭ ਤੇ ਵੱਡ ਸਮਰਥ ਗੁਰਦੇਵ ਸਭ ਸੁਖ ਪਾਈ ਤਿਸ ਕੀ ਸੇਵ ਰਹਾਉ ਜਾਂ ਕਾ ਕੀਆ ਸਭ ਕਿਛ ਹੋਏ ਤਿਸ ਕਾ ਅਮਰ ਨਾਮੇ ਟੈ ਕੋਏ ਪਾਰ ਬ੍ਰਹਮ ਪਰਮੇਸ਼ਰ ਅਨੂਪ ਸਫਲ ਮੂਰ

ਆਏ ਗੁਰ ਸੰਗ ਦਿਖਾਇਓ ਰਾਮ ਰਾਏ ਮਿਲ ਸਕੀ ਸਹੇਲੀ ਹਰ ਗੁਣ ਬਨੇ ਹਰ ਪ੍ਰਭ ਸੰਗ ਖੇਲੇ ਵਰ ਕਾਮਨ ਗੁਰਮੁਖ ਖੋਜਤ ਮਨ ਮਨੇ ਰਹਾਓ ਮਨਮੁਖੀ ਦੁਹਾਗਣ ਨਾਹੇ ਪਿਓ ਉਹ ਕਟ ਕਟ ਰਾਵੈ ਸਰਬ ਪ੍ਰੇਓ ਗੁਰਮੁਖ ਤਿਰਚੀ ਨੈ ਸੰਗ ਦੇਓ ਗੁਰਨਾਮ ਦ੍ਰਿੜਾਇਆ ਜਪ ਜਪੇਓ ਬਿਨ ਗੁਰ ਭਗਤ ਨਾ ਪਾਓ ਹੋਏ ਬਿਨ ਗੁਰ ਸੰਤ ਨਾ ਸੰਗ ਦੇ ਬਿਨ ਗੁਰ ਅੰਧਲੇ ਤੰਦ ਰੋਏ ਮਨ ਗੁਰਮੁਖ ਨਿਰਮਲ ਮਲ ਸ਼ਬਦ ਖੋਏ ਗੁਰ

ਦਾ ਪਹਿਲਾ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ ਦੋਏ ਮਾਈ ਦੋਏ ਬਾਪਾ ਪੜੀਏ ਪੰਡਤ ਕਰੋ ਵਿਚਾਰੋ ਸਵਾਮੀ ਪੰਡਤਾ ਤੁਮ ਦੇਹੋ ਮਤੀ ਕਿਨ ਵਿਦ ਪਾਵੋ ਪ੍ਰਾਨ ਪਤੀ ਰਹਾਓ ਪੀਤਰ ਅਗਨ ਬਨਾਤ ਪਤ ਮੌਲੀ।

ਆਸਾ ਪ੍ਰਣਵਤ ਨਾਨਕ ਦਾਸਨ ਦਾਸਾ ਖਿਨ ਸੋਲਾ ਖਿਨ ਮਾਸਾ ਬਸੰਤ ਹਿੰਡੋਲ ਮਹਿਲਾ ਪਹਿਲਾ ਸਾਚਾ ਸਾਹੋ ਗੁਰੂ ਸੁਖਦਾਤਾ ਹਰ ਮੇਲੇ ਸੁਖ ਗਵਾਏ ਕਰ ਕਿਰਪਾ ਹਰ ਭਗਤ ਦ੍ਰਿੜਾਏ ਹਮ ਦਿਨ ਹਰ ਗੁਣ ਗਾਏ ਮਤ ਪੂ ਲੈ ਰੇ ਮਨ ਚੇਤ ਹਰੀ ਬਿਨ ਗੁਰਮੁਖਤ ਨਾਹੀ ਤ੍ਰੈ ਲੋਈ ਗੁਰਮੁਖ ਪਾਈਏ ਨਾਮ ਹਰੀ ਰਹਾਓ ਬਿਨ ਭਗਤੀ ਨਹੀਂ ਸਤਗੁਰ ਪਾਈਏ ਬਿਨ ਪਾਗਾ ਨਹੀਂ ਭਗਤ ਹਰੀ ਬਿਨ ਪਾਗਾ ਸਤ ਸੰਗ ਨਾ ਪਾਈਏ ਕਰਮ ਮਿਲੇ ਹਰ ਨਾਮ ਹਰੀ ਕਟ ਕਟ ਗੁਪਤ ਉਪਾਏ ਵੇਖੇ ਪ੍ਰਗਟ ਗੁਰਮੁਖ ਸੰਤ ਜਨਾ ਹਰ ਹਰ ਕਰੇ ਸੋ ਹਰ ਰੰਗ ਪੀਨੇ ਹਰ ਜਲ ਅੰਮ੍ਰਿਤ ਨਾਮ ਮਨਾ ਜਿਨ ਕੋ ਤਖਤ

ਲੋਗ ਮਨਮੁਖ ਮੋਏ ਨਾਹੀ ਹਰ ਮਨ ਮਾਹੇ ਮਰ ਮਰ ਜੰਮੇ ਪੀ ਮਰ ਜਾਹੇ ਸੇ ਜਨ ਜੀਵੇ ਜਿਨ ਹਰ ਮਨ ਮਾਹੇ ਸਾਚ ਸਮਾਲੇ ਸਾਚ ਸਮਾਏ ਰਾਓ ਹਰ ਨਾ ਸੇਵੇ ਤੇ ਹਰ ਤੇ ਦੂਰ ਦਿਸੰਤਰ ਪਵੇ ਸਿਰ ਪਾਵੇ ਤੂਰ ਹਰ ਆਪੇ ਜਨ ਲੀਏ ਲਾਏ ਤਿਲ ਸਦਾ ਸੁਖ ਹੈ ਤਿਲ ਨਾ ਤਮਾਏ।

ਜਾ ਭਗਤ ਵਛਲ ਹਰ ਵਸੈ ਮਨ ਆਏ ਗੁਰ ਕਿਰਪਾ ਤੇ ਸਹਿ ਸੁਭਾਏ ਭਗਤ ਕਰੇ ਵਿੱਚੋਂ ਆਪ ਹੋਏ ਤਭੀ ਸਾਥ ਮਿਲਾਵਾ ਹੋਏ ਭਗਤ ਸੋਏ ਸਦਾ ਹਰ ਪ੍ਰਭ ਦੁਆਰ ਗੁਰ ਕੈ ਹੇਤ ਸਾਚੈ ਪ੍ਰੇਮ ਪਿਆਰ ਰਹਾਓ ਭਗਤ ਕਰੇ ਸੋ ਜਨ ਨਿਰਮਲ ਹੋਏ ਗੁਰ ਸਬਦੀ ਵਿੱਚੋਂ ਹੋ ਮੈਂ ਖੋਏ ਹਰ ਜਿਉ ਆਪ ਵਸੈ ਮਨ ਆਏ ਸਦਾ ਸ਼ਾਂਤ ਸੁਖ ਸਹਿ ਸਮਾਏ ਸਾਚ ਰਤੇ ਤਿਰ

ਸਿਤ ਲਾਵੇ ਆਪਣਾ ਪ੍ਰਭ ਸੇਵੇ ਸਹਿਜ ਸੁਭਾਏ ਨਾਨਕ ਨਾਮ ਵਸੈ ਮਨਿ ਆਏ ਬਸੰਤ ਮਹਿਲਾ ਤੀਜਾ ਮਾਇਆ ਮੋਹ ਸ਼ਬਦ ਜਲਾਏ ਮਨ ਤਨ ਹਰਿਆ ਸਤਿਗੁਰ ਭਾਏ ਸਫਲਿਓ ਬਿਰਖ ਹਰ ਕੈ ਦੁਆਰ ਸਾਚੀ ਬਾਣੀ ਨਾਮ ਪਿਆਰ ਏ ਮਨ ਹਰਿਆ ਸਹਿਜ ਸੁਭਾਏ ਸਚ ਫਲ ਲਾਗੈ ਸਤਿਗੁਰ ਭਾਏ ਰਹਾਓ ਆਪੇ ਨੇੜੇ ਆਪੇ ਦੂਰ ਗੁਰ ਕੈ ਸ਼ਬਦ ਵੇਖੈ ਸਦ ਹਜੂਰ ਸਾਵਕਣੀ ਫੂਲੀ ਬਨ ਰਾਏ ਗੁਰਮੁਖ ਬਿਗਸੈ ਸਹਿ ਸੁਭਾਏ ਅਨ ਦਿਨ ਕੀਰਤਨ ਕਰੈ ਦਿਨ ਰਾਤ ਸਤਿਗੁਰ ਗਵਾਈ ਵਿਚੋਂ ਝੂਠ ਪ੍ਰਾਂਤ ਪਰਪੰਚ ਵੇਖ ਰਿਹਾ।

ਕਾਤਿਲ ਨਾ ਕਮਾਏ, ਨਾਨਕ ਮਿਲੀਐ ਸਬਦ ਕਮਾਏ, ਬਸੰਤ ਮਹਿਲ ਆਤੀ ਜਾ, ਪੂਰੇ ਪਾਗ ਸਤਕਾਰ ਕਮਾਵੇ, ਏਕੋ ਚੇਤੈ ਫਿਰ ਜੂਨ ਨਾ ਆਵੇ, ਸਫਲ ਜਨਮ ਇਸ ਜਗ ਮੈਂ ਆਇਆ, ਸਚ ਨਾਮ ਸਹਿਜ ਸਮਾਇਆ, ਗੁਰਮੁਖ ਕਾਰ ਕਰੋ ਲਿਵ ਲਾਏ, ਹਰ ਨਾਮ ਸੇਵੋ ਵਿਚੋਂ ਆਪ ਗਵਾਏ ਰਹਾਓ, ਤਿਸ ਜਨ ਕੀ ਹੈ ਸਾਚੀ ਬਾਣੀ, ਗੁਰ ਕੈ ਸਬਦ ਜਗ ਮਾਏ ਸਮਾਣੀ, ਚਹੁ ਜੁਗ ਪਸਰੀ ਸਾਚੀ ਸੋਏ, ਨਾਮ ਰਤਾ ਜਨ ਪ੍ਰਗਟ ਹੋਏ।

ਨਾਨਕ ਨਾਮ ਰਿਹਾ ਭਰਪੂਰ ਬਸੰਤ ਮਹਿਲਾ ਤੀਜਾ ਗੁਰ ਸ਼ਬਦੀ ਹਰ ਚੇਤ ਸੁਭਾਏ ਰਾਮ ਨਾਮ ਰਸ ਰਹਿ ਅਗਾਏ ਕੋਟ ਕੁਟੰਤਰ ਕੇ ਪਾਪ ਜਲ ਜਾਹੇ ਜੀਵਤ ਮਰੇ ਹਰ ਨਾਮ ਸਮਾਏ ਹਰ ਕੀ ਦਾਤ ਹਰ ਜਿਉ ਜਾਣੇ ਗੁਰ ਕੈ ਸ਼ਬਦ ਇਹੋ ਮਨ ਮੌਲਿਆ ਹਰ ਗੁਣ ਦਾਤਾ ਨਾਮ ਵਖਾਣੇ ਰਹਾਓ ਭਗਵੈ ਵੇਸ ਪ੍ਰਭ ਮੁਕਤ ਨਾ ਹੋਏ ਬਹੁ ਸੰਜਮ ਸਾਂਤ ਨਾ ਪਾਵੇ ਕੋਏ ਗੁਰਮਤ ਨਾਮ ਪ੍ਰਾਪਤ ਹੋਏ ਵਡਭਾਗੀ ਹਰ ਪਾਵੇ ਸੋਏ ਕਲ ਮੈਂ ਰਾਮ ਨਾਮ ਵਡਿਆਈ ਗੁਰਪੂਰੇ ਤੇ ਪਾਇਆ ਜਾਈ ਨਾਮ ਰਤੇ ਸਦਾ ਸੁਖ ਪਾਈ ਬਿਨ ਨਾਮੈ ਹਉ ਮੈਂ ਜਲ ਜਾਈ ਵਡਭਾਗੀ ਹਰ ਨਾਮ ਵਿਚਾਰਾ ਛੂਟੇ ਰਾਮ ਨਾਮ ਦੁਖ ਸਾਰਾ ਹਿਰਦੈ ਵਸਿਆ ਸੋ ਬਾਹਰ ਪਸਾਰਾ ਨਾਨਕ ਜਾਣੇ ਸਭ ਉਪਾਵਣ ਹਾਰਾ ਬਸੰਤ ਮਹਿਲਾ ਤੀਜਾ ਇਕ ਤੁਕੇ ਤੇਰਾ ਕੀਆ ਕਿਰਮ ਜੰਤ ਦੇ ਤਾ ਜਾਪੀ ਆਦਮੰਤ ਗੁਣ ਆਸ ਵਿਚਾਰੀ ਮੇਰੀ ਮਾਏ ਹਰ ਜਪ ਹਰ ਕੈ ਲਗੋ ਪਾਏ ਰਹਾਓ ਗੁਰ ਪ੍ਰਸਾਦ ਲਾਗੇ ਨਾਮ ਸੁਆਦ ਸਾਹੇ ਜਨਮ ਗਵਾਵੋ ਵੈਰਵਾਦ ਗੁਰ ਕਿਰਪਾ ਕੀ ਨੀ ਚੂਕਾ ਅਭਿਮਾਨ।

ਗੁਰ ਕੀ ਬਾਣੀ ਵਿੱਟੋ ਵਾੜਿਆ ਪਾਈ, ਗੁਰ ਸ਼ਬਦ ਵਿੱਟੋ ਬਲ ਜਾਈ, ਗੁਰ ਸਾ ਲਾਈ ਸਦ ਆਪਣਾ ਪਾਈ, ਗੁਰ ਚਰਣੀ ਚਿਤ ਲਾਈ, ਮੇਰੇ ਮਨ ਰਾਮ ਨਾਮ ਚਿਤ ਲਾਏ, ਮਨ ਤਨ ਤੇਰਾ ਹਰਿਆ ਹੋਵੇ, ਇਕ ਹਰਨਾਮਾ ਫਲ

ਇਸੇ ਪ੍ਰਾਪਤ ਇਹੋ ਨਿਧਾਨ ਨਾਨਕ ਗੁਰ ਜਿਸ ਕਰੇ ਦਾਨ ਬਸੰਤ ਮਹਿਲਾ ਪੰਜਵਾ ਇਸ ਬਸੰਤ ਜਿਸ ਪ੍ਰਭ ਕਿਰਪਾਲ ਇਸ ਬਸੰਤ ਜਿਸ ਗੁਰ ਦਿਆਲ ਮੰਗਲ ਤਿਸ ਕੈ ਜਿਸ ਏਕ ਕਾਮ ਇਸ ਸਦ ਬਸੰਤ ਜਿਸ

ਮਾਰੀ। ਨਾਨਕ ਜਿਨ ਕੋ ਨਦਰ ਭਈ ਹੈ ਤਿਨ ਕੀ ਤੈ ਸਵਾਰੀ। ਸਾਰੰਗ ਮਹਿਲਾ ਚੌਥਾ ਹਰ ਹਰ ਅੰਮ੍ਰਿਤ ਨਾਮ ਦਿਓ ਪਿਆਰੇ। ਜਿਨ ਉਪਰ ਗੁਰਮੁਖ ਮਨ ਮਾਨਿਆ ਤਿਨ ਕੇ ਕਾਜ ਸਵਾਰੇ ਰਹਾਓ। ਜੋ ਜਨ ਦੀਨ ਭਏ ਗੁਰ ਆ ਗਏ ਤਿਨ ਕੇ ਦੁਖ ਨਿਵਾਰੇ। ਅੰਦਿਨ ਭਗਤ ਕਰੇ ਗੁਰ ਆ ਗਏ ਗੁਰ ਕੈ ਸ਼ਬਦ ਸਵਾਰੇ। ਹਿਰਦੈ ਨਾਮ ਅੰਮ੍ਰਿਤ ਰਸ ਰਸਨਾ ਰਸ ਗਾਵੇ ਰਸ ਵਿਚਾਰੇ। ਗੁਰ ਪ੍ਰਸਾਦ ਅੰਮ੍ਰਿਤ।

ਹਰ ਕੈ ਨਿਕਟ ਨਿਕਟ ਹਰ ਨਿਕਟ ਹੀ ਬਸਤੇ ਤੇ ਹਰ ਕੇ ਜਨ ਸਾਧੂ ਹਰ ਪਗਾਤ ਤੇ ਹਰ ਕੇ ਜਨ

ਹੈ ਗੋਵਿੰਦ ਨਾ ਭਜੈ ਅਹੰ ਬੁੱਧ ਮਾਤਾ ਜਨਮ ਜੂ ਹੈ ਜਿਉ ਹਾਰੈ ਰਹਾਉ ਨਾਮ ਅਮੋਲਾ ਪ੍ਰੀਤ ਨਾ ਤਿਸਿਓ ਪਰ ਨਿੰਦਾ ਹਿਤਕਾਰੈ ਛਾਪਰ ਬਾਂਧ ਸਵਾਰੈ ਤ੍ਰਿਣ ਕੋ ਦੁਆਰੈ ਪਾਵਕ ਜਾਰੈ ਕਾਲ ਰਿਪੋਰਟ ਉਠਾ।

ਵੇਖਾ ਨਾਨਕ ਦ੍ਰਿਸ਼ਟ ਆਇਓ ਸਰਬ ਠਾਹੀ ਪ੍ਰਾਣ ਪਤਿ ਹਰ ਸਮਤਾ ਸਾਰਨ ਮਹਿਲਾ ਪੰਜਵਾਂ ਮੇਰਾ ਮਨ ਏਕੈ ਹੀ ਪ੍ਰੇਮ ਮੰਗੈ।

ਪਾਇਆ। ਹਰ ਭਗਤ ਪੰਡਾਰਥ ਜੀਨਾ ਸਾਰ ਮਹਿਲਾ ਪੰਜਵਾਂ, ਮੋਹਨ ਸਭ ਜੀ ਤੇਰੇ ਤੂੰ ਤਾਰੈ, ਛੁਟੈ ਸੰਗਾਰ ਨਿਮਕ ਕਿਰਪਾ ਤੇ, ਕੋਟ ਬ੍ਰਹਿਮੰਡ ਉਦਾਰੈ ਰਹਾਓ, ਕਰੇ ਅਰਦਾਸ ਬਹੁਤ ਬੇਨੰਤੀ, ਨਿਮਕ ਨਿਮਕ ਸਮਾਰੈ, ਹੋ ਕਿਰਪਾਲ ਦੀਨ ਦੁਖ ਪੰਜਨ, ਹਾਥ ਦੇ ਨਿਸਤਾਰੈ, ਕਿਆ ਇਹ ਪੂਪਤ ਬਪਰੇ ਕਹੀਏ, ਕਹੋ ਇਹ ਕਿਸ ਨੂੰ ਮਾਰੇ, ਰਾਖ ਰਾਖ ਰਾਖ ਸੁਖ ਦਾਤੇ, ਸਭ ਨਾਨਕ ਜਗਤ ਤੁਮਾਰੈ, ਸਾਰੰਗ ਮਹਿਲਾ ਪੰਜਵਾਂ, ਅਬ ਮੋਹਿ ਤਨ ਪਾਇਓ ਹਰ ਨਾਮਾ, ਭਏ ਅਚਿੰਤ ਤ੍ਰਿਸ਼ਨ ਸਭ ਬੁਝੀ ਹੈ, ਇਹੋ ਲਿਖਿਓ ਲੇਖ ਮਥਾਮਾ, ਰਹਾਓ ਖੋਜ।

ਤਿਲ ਵਿਖ ਗਏ ਮਨ ਨਿਰਮਲ ਹੋਈ ਹੈ ਗੁਰ ਕਾ ਦੇ ਮਾਇਆ ਦਰੋਹੰ ਕਹੋ ਨਾਨਕ ਮੈਂ ਸੋ ਪ੍ਰਭ ਪਾਇਆ ਕਰਨ ਕਾਰਨ ਸਮਰਥੋਹੰ ਸਾਰੰਗ ਮਹਿਲਾ ਪੰਜਵਾਂ ਨੈਨੂ ਦੇਖਿਓ ਚਲਕ ਤਮਾਸਾ ਸਭੂ ਦੂਰ ਸਭੂ ਤੇ ਨੇਰੇ ਅਗਮ ਅਗਮ ਘਟ ਵਾਸਾ ਰਹਾਓ ਅਪੂਲ ਨਾ ਪੂਲੈ ਲਿਖਿਓ ਨਾ ਚਲਾਵੇ ਮਤਾ ਨਾ ਕਰੇ ਪਚਾਸਾ ਕਿਉਂ ਮੈਂ ਸਾਜ ਸਵਾਰ ਬਿਨਾ ਹੈ ਭਗਤ ਵਛਲ ਗੁਣ ਤਾਸਾ ਅੰਧ ਕੂਪ ਮੈਂ ਦੀਪਕ ਬਲਿਓ ਗੁਰ ਹਿਰਦੈ ਕਿਉ ਪਰਗਾਸਾ ਕਹੋ ਨਾਨਕ ਦਰਸ ਤੇ

ਹਿਰਦਾ ਪੁਨੀਤ ਹਿਰਦੈ ਹਰ ਬਸਿਓ ਮਸਤ ਪੁਨੀਤ ਸੰਤ ਦੂਰਾਵਾ ਸਰਵ ਨਿਧਾਨ ਨਾਮ ਹਰ ਹਰ ਕੈ ਜਿਸ ਕਰਮ ਲਿਖਿਆ ਤਿਨ ਪਾਵਾ ਜਨ ਨਾਨਕ ਕੋ ਗੁਰ ਪੂਰਾ ਭੇਟਿਓ ਸੁਖ ਸਹਿ ਜੇ ਅੰਤ ਬਿਹਾਵਾ ਸਾਰੰਗ ਮਹਿਲਾ ਪੰਜਵਾ ਧਿਆਇਓ ਅੰਤ ਬਾਰ ਨਾਮ ਸਖਾ ਜਿਹ ਮਾਤ ਪਿਤਾ ਸੁਤ ਪਾਈ ਨ ਪਹੁੰਚੈ

ਨਾਮ ਔਖਦ ਮੁਕਦੀ ਨੋ ਜਾਏ ਪਿਆ ਗੁਰ ਪੈਰੈ ਕਵਨ ਉਪਮਾ ਕਹੋ ਏਕ ਮੁਖ ਨਿਰਗੁਣ ਕੇ ਦਾਤੇ ਰਹਿ ਕਾਠ ਸਿਲਕ ਜੋ ਆਪਣਾ ਕੀਨੋ ਨਾਨਕ ਸੂਖ ਕਨੇਰੈ ਸਾਰੰਗ ਮਹਿਲਾ ਪੰਜਵਾਂ ਪ੍ਰਭ ਸਿਮਰਤ ਦੁਖ ਬਿਨਾਸੀ ਪਇਓ ਕਿਰਪਾਲ ਜੀ ਸੁਖਦਾ।

ਗ੍ਰਹਿ ਅੰਧਕੂਪ ਤੇ ਮਾਇਆ, ਕਹੋ ਨਾਨਕ ਗੁਰ ਬੰਧਨ ਕਾਟੇ, ਬਿਛਰਤ ਆਨ ਮਿਲਾਇਆ। ਸਾਰੰਗ ਮਹਿਲਾ ਪੰਜਵਾਂ। ਹਰ ਕੇ ਨਾਮ ਕੀ ਗਤ ਠਾਂਡੀ, ਵੇਦ ਪੁਰਾਣ ਸਿਮਰਤ ਸਾਧੂ ਜਨ, ਖੋਜਤ ਖੋਜਤ ਕਾਢੀ ਰਹਾਉ। ਸ਼ਿਵ ਗ੍ਰੰਥ ਅਰ ਇੰਦਰ ਲੋਕ, ਤਾਂ ਮੈਂ ਜਲ ਸੋ ਫਿਰਿਆ, ਸਿਮਰ ਸਿਮਰ ਸਵਾਮੀ ਪੈ ਸੀਤਲ, ਦੁਖ ਦਰਦ ਪ੍ਰਮ ਹਿਰਿਆ। ਜੋ ਜੋ ਤਰਿਓ ਪੁਰਾਤਨ ਨਵਤਨ।

ਹਰ ਨਾਨਕ ਰਤਨ ਲਇਓ। ਸਾਰੰਗ ਮਹਿਲਾ ਪੰਜਵਾਂ। ਮਾਈ ਰੀ ਅਰਿਓ ਪ੍ਰੇਮ ਕੀ ਖੋਰ, ਦਰਸ਼ਨ ਰੁਚਿਤ ਪਿਆਸ ਮਨ ਸੁੰਦਰ, ਸਕਤ ਨਾ ਕੋਈ।

ਤਕ ਪੈ ਦੂਰ ਕਰਨ ਕਲਮਲ ਦੋਖ ਜਾਣੇ ਕਹਿਤ ਮੁਕਤ ਸੁਨਤ ਮੁਕਤ ਰਹਿਤ ਜਨਮ ਰਹਿਤੇ ਰਾਮ ਰਾਮ ਸਾਰ ਭੂਤ ਨਾਨਕ ਤਤ ਵਿਚਾਰੇ ਸਾਰੰਗ ਮਹਿਲਾ ਪੰਜਵਾਂ ਨਾਮ ਭਗਤ ਮਾਂਗ ਸੰਤ ਤਿਆਗ।

ਆਸਿਓ ਨਿਉ ਲਗਾਈ ਜੋਦੀ ਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਚਾਹੀ ਤਜ ਅਭਿਮਾਨ ਸਰਨ ਸੰਤਨ ਗਓ ਮੁਕਤ ਹੋ ਹੈ ਛਿਨ ਮਾਹੀ ਜਨ ਨਾਨਕ ਭਗਵੰਤ ਭਜਨ ਬਿਨ ਸੁਖ ਸੁਪਨੇ ਵੀ ਨਾਹੀ ਸਾਰੰਗ ਮਹਿਲਾ ਨਾਵਾਂ ਕਹਾ ਨਰ ਅਪਨੋ ਜਨਮ ਗਵਾਵੇ।

ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੀ। ਨਾਨਕ ਅੰਮ੍ਰਿਤ ਮਨੈ ਮਾਹੇ ਪਾਈਐ ਗੁਰ ਪ੍ਰਸਾਦ ਤਿੰਨੀ ਪੀਤਾ ਰੰਗ ਸਿਉ।

ਪਹਿਲਾ ਪਹਿਲਾ ਦੁੱਖ ਵਿੱਚ ਜੰਮਣ ਦੁੱਖ ਮਰਨ ਦੁੱਖ ਵਰਤਨ ਸੰਸਾਰ ਦੁੱਖ ਦੁੱਖ ਅੱਗੇ ਆਖੀਐ ਪੜ ਪੜ ਕਰੇ ਪੁਕਾਰ ਦੁੱਖ ਕੀਆ ਪੰਡਾ ਖੁੱਲੀਆਂ ਸੁਖ ਨਾ ਨਿਕਲਿਓ ਕੋਏ।

ਨਾਨਕ ਕਿਸਨੂੰ ਆਖੀਐ ਸਭ ਵਰਤੈ ਆਪ ਸਚਿਆਰ ਮਹਿਲਾ ਤੀਜਾ ਹਰ ਗੁਰਮੁਖ ਤਿੰਨੀ ਅਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹੋ ਬਲਿਹਾਰੀ ਤਿੰਨ ਕੋ ਜਿਨ ਹਰ ਮਨ ਵਸਿਆ।

ਜਿਸ ਗੁਰਬਚਨੀ ਮਨ ਮਾਨਿਆ ਹਰ ਵਰ ਨਾਰ ਤਈ ਸੋਹਾ ਗਣ ਮਨ ਤਨ ਪ੍ਰੇਮ ਸੁਖਾਨਿਆ ਅਵਗਣ ਤਿਆਗ ਤਈ ਬੈਰਾਗਣ ਅਸਥਿਰ ਵਰ ਸੋਹਾ ਗਹਿਰੀ ਸੋਗ ਵਿਜੋਗ ਤਿਸ ਕਦੇ ਨਾ ਵਿਆਪੈ ਹਰ ਪ੍ਰਭ ਆਪਣੀ ਕਿਰਪਾ ਕਰੀ ਆਵਣ ਜਾਣ ਨਹੀਂ ਮਨ ਮੇ ਚਲੇ ਪੂਰੇ ਗੁਰ ਕੀ ਓਟ ਗਹੀ ਨਾਨਕ ਰਾਮ ਨਾਮ ਜਪ ਗੁਰਮੁਖ ਤਨ ਸੁਹਾਗਣ ਸਤ ਸਹੀ ਮਲਾਰ ਮਹਿਲਾ।

ਹੱਥ ਤ੍ਰਿਸ਼ਨਾ ਉਡਣੈ ਕੀ ਦੰਜ ਨਦਰ ਕਰੇ ਤਾਂ ਬੰਦਾ ਤੀਰ ਜਿਉ ਵੇਖਾ ਲੇ ਤਿਉ ਵੇਖਾਂ ਵੀਰ ਨਾ ਇਹ ਤੰਗ ਜਾਏਗਾ ਨਾ ਜਾਣੇਗੇ ਖੰਭ ਪੌਣੇ ਪਾਣੀ ਅਗਨੀ ਕਾ ਸੰਬੰਧ ਨਾਨਕ ਕਰਮ ਹੋਵੇ।

ਪਾਵੇ ਕਰ ਦਰ ਮਹਿਲ ਸੁਖਾਨ ਗੁਰਸਬ ਦੀ ਚੁਕੈ ਅਭਿਮਾਨ ਜਿਨ ਕੋ ਲੀਲਾਟ ਲਿਖਿਆ ਤੁਰਨਾਮ ਹਮ ਦਿਨ ਨਾਮ ਸਦਾ ਸਦਾ ਤਿਆਵੇ।

ਸਤਿ ਰਹਾ ਸਮਾਏ, ਨਾਨਕ ਨਾਮ ਬਿਨਾ ਕੋਈ ਕਿਛ ਨਾਹੀ, ਨਾਮੇ ਦੇ ਵਡਾਏ ਮਲਹਾਰ ਮਹਿਲਾ ਤੀਜਾ, ਹਉਮੈ ਦਿਖ ਮਨ ਮੋਇਆ ਲਭਿਆ ਅਜਗਰ ਪਾਰੀ, ਗਰੁੜ ਸ਼ਬਦ ਮੁਖ ਪਾਇਆ ਹਉਮੈ ਦਿਖ ਹਰ ਮਾਰੀ, ਮਨ ਰੇ ਹਉਮੈ ਮੋਹ ਦੁਖ ਪਾਰੀ, ਇਹ ਪਾਉ ਜਲ।

ਇਹੋ ਮਨ ਗਿਰਹੀ ਕੇ ਇਹੋ ਮਨ ਉਦਾਸੀ ਕੇ ਇਹੋ ਮਨ ਅਵਰਨ ਸਦਾ ਅਵਿਨਾਸੀ ਕੇ ਇਹੋ ਮਨ ਚੰਚਲ ਕੇ ਇਹੋ ਮਨ ਬੈਰਾਗੀ ਇਸ ਮਨ ਕੋ ਮਮਤਾ ਕਿਥੋਂ ਲਾਗੀ ਪੰਡਤ ਇਸ ਮਨ ਕਾ ਕਰੋ ਵਿਚਾਰ ਅਵਰ ਕੇ ਬਹੁਤਾ ਪੜ੍ਹੇ ਉਠਾਵੇ ਭਾਰ ਰਹਾਓ ਮਾਇਆ ਮਮਤਾ ਕਰਤੇ ਲਾਈ ਇਹੋ ਹੁਕਮ ਕਰ ਸ੍ਰਿਸ਼ਟ ਉਪਾਈ ਗੁਰ ਪ੍ਰਸਾਦੀ ਬੂਜੋ ਭਾਈ ਸਦਾ ਰਹੋ ਹਰ ਕੀ ਸਰਨਾਈ ਸੋ ਪੰਡਤ ਜੋ ਤਿਹਾਂ ਗੁਣਾ ਕੀ ਪੰਡ ਉਤਾਰੇ ਅੰਦਿਨ ਏਕੋ ਨਾਮ ਵਖਾਣੇ।

ਐਥੇ ਉਥੇ ਸਦਾ ਸੁਖ ਹੋਏ। ਕਹਿਤ ਨਾਨਕ ਕੌਣ ਦੁਖ ਕਰੇ ਕਿਆ ਕੋਏ, ਸੋਈ ਮੁਕਤ ਜਾਂ ਕੋ ਕਿਰਪਾ ਹੋਏ। ਅਨਦਿਨ ਹਰ ਗੁਣ ਗਾਵੇ ਸੋਏ, ਸ਼ਾਸਤਰ ਵੇਦ ਕੀ ਫਿਰ ਕੂਕ ਨਾ ਹੋਏ। ਮਲਾਲ ਮਹਿਲਾ ਤੀਜਾ, ਪ੍ਰਮ ਪ੍ਰਮ ਜੋਨ ਮਨਮੁਖ ਪਰਮਾਈ, ਜਮ ਕਾਲ ਮਾਰੇ ਨਿਤ ਪਟ ਗਵਾਈ। ਸਤਗੁਰ ਸੇਵਾ ਜਮ ਕੀ ਕਾਨ ਚੁਕਾਈ, ਹਰ ਪ੍ਰਭ ਮਿਲਿਆ ਮਹਿਲ ਕਰ ਪਾਈ। ਪ੍ਰਾਣੀ ਗੁਰਮੁਖ ਨਾਮ ਦਿਆਏ, ਜਨਮ ਪਦਾਰਥ ਦੁਬਦਾ ਖੋਇਆ, ਕੌਡੀ ਬਦਲੇ ਜਾਏ ਰਹਾਓ। ਕਰ ਕਿਰਪਾ ਗੁਰਮੁਖ ਲਗੇ ਪਿਆਰ, ਅੰਤਰ ਭਗਤੇ ਹਰ ਹਰ ਉਧਾਰ। ਪਵਜਲ ਸ਼ਬਦ ਲੰਘਾਵਣ ਹਾਰ, ਦਰਸਾ ਚੈ ਗੁੱਸੈ ਸਚਿਆਰ। ਬਹੁ ਕਰਮ ਕਰੇ ਸਤਗੁਰ ਨਹੀਂ ਪਾਇਆ, ਬਿਨ ਗੁਰ ਪਰਮ ਪੂਲੇ ਬਹੁ ਮਾਇਆ। ਹਉ ਮੈਂ ਮਮਤਾ ਬਹੁ ਮੋਹ ਵਧਾਇਆ, ਦੂਜੇ ਪਾਏ ਮਨਮੁਖ ਦੁਖ ਪਾਇਆ। ਆਪੇ ਕਰਤਾ ਅਗਮ ਅਥਾਹਾ, ਗੁਰ ਸ਼ਬਦੀ ਜਪਿਆ ਸਕਲਾਹਾ। ਹਾਜ਼ਰ ਹਜ਼ੂਰ ਹਰ ਵੇ ਪਰਵਾਹਾ, ਨਾਨਕ ਗੁਰਮੁਖ ਨਾਮ ਸਮਾਹਾ।

ਆਂਦਨ ਹਰ ਹਰ ਧਿਆਓ ਹਿਰਦੈ ਮਤ ਗੁਰਮਤ ਦੂਖ ਵਿਸਾਰੀ ਸਭ ਆਸਾ ਮਨਸਾ ਬੰਧਨ ਟੂਟੇ ਹਰ ਹਰ ਪ੍ਰਭ ਕਿਰਪਾ ਧਾਰੀ ਨੈਨੀ ਹਰ ਹਰ ਲਾਗੀ ਤਾਰੀ ਸਤਿਗੁਰ ਦੇਖ ਮੇਰਾ ਮਨ ਬਿਗਸਿਓ ਜਨ ਹਰ ਪੇਟਿਓ ਬਨਵਾਰੀ ਰਹਾਓ ਜਿਨ ਐਸਾ ਨਾਮ ਵਿਸਾਰਿਆ ਮੇਰਾ ਹਰ ਹਰ ਤਿਸਕੈ ਕੁਲ ਲਾਗੀ ਗਾਰੀ ਹਰ ਤਿਸਕੈ ਕੁਲ ਪ੍ਰਸੂਤ ਨਾ ਕਰਿਓ ਤਿਸ ਵਿਦਵਾ ਕਰ ਮੈਂ ਤਾਰੀ ਹਰ ਹਰ ਆਨ ਮਿਲਾਵੋ ਗੁਰ ਸਾਧੂ ਜਿਸ

ਮਲਾਰ ਮਹਿਲਾ ਚੌਥਾ ਪੜਤਾਲ ਕਰ ਤੀਜਾ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਹਰ ਜਨ ਬੋਲਤ ਸ੍ਰੀ ਰਾਮ ਨਾਮਾ ਮਿਲ ਸਾਧ ਸੰਗਤ ਹਰ ਤੋਰ ਰਹਾਓ ਹਰ ਤਨ ਬਨਜੋ ਹਰ ਤਨ ਸੰਚੋ ਜਿਸ ਲਾਗਤ ਹੈ ਨਹੀਂ ਚੋਰ ਪਾਤ੍ਰਿਕ ਮੋਰ ਬੋਲਤ ਦਿਨ ਰਾਤੀ ਸੁਨ ਕਨ ਹਰ ਕੀ ਕੋਰ ਜੋ ਬੋਲਤ ਹੈ ਮ੍ਰਿਗਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਨਾਨਕ ਜਨ ਹਰ ਕੀਰਤ ਗਾਈ ਛੂਟ ਗਯੋ ਜਮ ਕਾ ਸਭ ਸੋਰ ਮਲਾਰ ਮਹਿਲਾ ਚੌਥਾ ਰਾਮ ਰਾਮ ਬੋਲ ਬੋਲ ਖੋਜ ਤੇ ਬਡ ਭਾਗੀ ਹਰ ਕਾ ਪੰਥ ਕੋ ਬਤਾਵੈ ਹਉ ਤਾ ਕਹਿ ਪਾਇ ਲਾਗੀ ਰਹਾਓ ਹਰ ਹਮਾਰੋ ਮੀਤ ਸਖਾਈ ਹਮ ਹਰ ਸਿਉ ਪ੍ਰੀਤ ਲਾਗੀ ਹਰ ਹਮ ਗਾਵੇ ਹਰ ਹਮ ਬੋਲੇ ਔਰ ਦੁਤੀਆ ਪ੍ਰੀਤ ਹਮ ਤਿਆਗੀ ਮਨ ਮੋਹਨ ਮੋਰੋ ਪ੍ਰੀਤਮ ਰਾਮ ਹਰ ਪਰਮਾਨੰਦ ਬੈਰਾਗੀ ਹਰ ਦੇਖੇ ਜੀਵਤ ਹੈ ਨਾਨਕ।

ਇਕ ਨਿਮਕ ਪਲੋ ਮੁਖ ਲਾਗੀ ਰਾਗ ਮਲਹਾਰ ਮਹਿਲਾ ਪੰਜਵਾ ਚੌਕ ਦੇ ਘਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਕਿਆ ਤੂੰ ਸੋਚੈ ਕਿਆ ਤੂੰ ਚਿਤਵੈ ਕਿਆ ਤੂੰ ਕਰੇ ਉਪਾਏ ਤਾਂ ਕੋ ਕਹੋ।

ਅੰਗ ਕੂਪ ਮਹਾਂ ਭਿਆਨ ਨਾਨਕ ਪਾਰ ਉਤਾਰ ਮਲਾਰ ਮਹਿਲਾ ਪਹਿਲਾ ਅਸ਼ਟਪਦੀਆਂ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਚੱਕਵੀ

ਨਾਨਕ ਸਾਚੇ ਸਾਚ ਸਮਾਏ ਰਾਗ ਮਲਹਾਰ ਛੰਤ ਮਹਿਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪ੍ਰੀਤਮ ਪ੍ਰੇਮ ਭਗਤ ਕੇ ਦਾਤੇ ਆਪਣੇ ਜਨ ਸੰਗ ਰਾਤੇ ਜਨ ਸੰਗ ਰਾਤੇ ਦਿਨ ਸਰਾਤੇ ਇੱਕ ਨਿਮਖ ਮਨੋ ਨਾ ਵੀਸਰੈ ਗੋਪਾਲ ਗੁਣ ਨਿਧ ਸਦਾ ਸੰਗੇ ਸਰਬ ਗੁਣ ਜਗਦੀਸਰੈ ਮਨ ਮੋਹ ਲੀਨਾ ਚਰਨ ਸੰਗੇ ਨਾਮ ਰਸ ਜਨ ਮਾਤੇ ਨਾਨਕ ਪ੍ਰੀਤਮ ਕਿਰਪਾਲ ਸਦਹੂ ਕਿਨੈ ਕੋਟ ਮਦੇ ਜਾਤੇ ਪ੍ਰੀਤਮ ਤੇਰੀ ਗਤ ਅਗਮ ਅਪਾਰੇ ਮਹਾ ਪਤਿਤ ਤੁਮ ਤਾਰੇ ਪਤਿਤ ਪਾਵਨ ਭਗਤ ਵਛਲ ਕਿਰਪਾ ਸਿੰਧ ਸੁਆਮੀਆ ਸੰਤ ਸੰਗੇ ਭਜਨ ਸੰਗੇ ਰਉ ਸਦਾ ਅੰਤਰ ਜਾਮੀਆ ਕੋਟ ਜਨਮ ਪਰਮੰਤ ਜੋਨੀ ਤੇ ਨਾਮ ਸਿਮਰਤ ਤਾਰੇ ਨਾਨਕ ਦਰਸ ਪਿਆਸ ਹਰ ਜੀਓ ਆਪ ਲਿਹੋ ਸਮਾਰੇ ਹਰ ਚਰਨ ਕਮਲ ਮਨ ਲੀਨਾ ਪ੍ਰਭ ਜਲ ਜਨ ਤੇਰੇ ਮੀਨਾ ਜਲ ਮੀਨ ਪ੍ਰਭ ਜੀਓ ਏਕ ਤੂੰ ਹੈ ਪਿਨ ਆਨ ਨਾ ਜਾਣੀਐ ਗਹਿ ਪੂਜਾ ਲੇਵੋ ਨਾਮ ਦੇਵੋ ਤਉ ਪ੍ਰਸਾਦੀ ਮਾਨ

ਸੁਣਿਆ ਬਿਨਵੰਤ ਨਾਨਕ ਸਰਨ ਤਿਨਕੀ ਜਿਨੀ ਹਰ ਹਰ ਧਿਆਇਆ ਵਾਰ ਮਲਾਰ ਕੀ ਮਹਿਲਾ ਪਹਿਲਾ ਰਾਣੀ ਕੈਲਾਸ।

ਜਾ ਬਾਬੀ ਹਾਂ ਜਿਸਨੂੰ ਤੂੰ ਪੁਕਾਰਦਾ ਤਿਸਨੂੰ ਲੋਚੈ ਸਭ ਕੋਏ ਆਪਣੀ ਕਿਰਪਾ ਕਰਕੇ ਵਸਸੀ ਵਣ ਤਿੰਨ ਹਰਿਆ ਹੋਏ ਗੁਰ ਪ੍ਰਸਾਦੀ ਪਾਈਐ ਵਿਰਲਾ ਬੂਜੈ ਕੋਏ ਬਹਿੰਦਿਆਂ ਉੱਠਦਿਆਂ ਨਿਤ ਬਿਹਾਈਐ ਸਦਾ ਸਦਾ ਸੁਖ ਹੋਏ ਨਾਨਕ ਅੰਮ੍ਰਿਤ ਸਦ ਹੀ ਵਰਸੈ।

ਤਾ ਮਨ ਚਿੰਦਿਆ ਫਲ ਪਾਏ, ਨਾਨਕ ਤਿਨਕਾ ਆਖਿਆ ਆਪ ਸੁਣੇ, ਜੇ ਲੈਨ ਪੰਨੇ ਪਾਏ ਮਹਿਲਾ ਤੀਜਾ। ਅੰਮ੍ਰਿਤ ਸਦਾ ਵਰਸਦਾ ਬੂਜਨ ਬੂਜਨ ਹਾਰ, ਗੁਰਮੁਖ ਜਿਨੀ ਬੁਝਿਆ ਹਰ ਅੰਮ੍ਰਿਤ ਰੱਖਿਆ ਉਧਾਰ। ਹਰ ਅੰਮ੍ਰਿਤ ਪੀ ਮੈਂ ਸਵਾ ਰੰਗ ਰਾਤੇ, ਹੋ ਮੈਂ ਤ੍ਰਿਸ਼ਨਾ ਮਾਰ, ਅੰਮ੍ਰਿਤ ਹਰ ਕਾ ਨਾਮ ਹੈ ਵਰਸੈ ਕਿਰਪਾ ਧਾਰ। ਨਾਨਕ ਗੁਰਮੁਖ ਨਜ਼ਰੀ ਆਇਆ ਹਰ ਆਤਮ ਰਾਮ ਮੁਰਾਰ। ਪੌੜੀ ਅਤੁਲ ਕਿਉ ਤੋਲੀਐ, ਬਿਨ ਤੋਲੇ ਪਾਇਆ ਨਾ ਜਾਏ, ਗੁਰ ਕੈ ਸ਼ਬਦ ਵਿਚਾਰੀਐ ਗੁਣ ਮੈਂ ਰਹਿ ਸਮਾਏ, ਆਪਣਾ ਆਪ ਆਪ ਤੋਲ ਸੀ ਆਪੇ ਮਿਲੇ ਮਿਲਾਏ, ਤਿਸ ਕੀ ਕੀਮਤ ਨਾ ਪਵੇ ਕਹਿਣਾ ਕਿਛੂ ਨਾ ਜਾਏ। ਹਉ ਬਲਿਹਾਰੀ ਗੁਰ ਆਪਣੇ, ਜਿਨ ਸੱਚੀ ਬੂਝ ਦਿੱਤੀ ਬੁਝਾਏ, ਜਗਤ ਮੁਸੈ ਅੰਮ੍ਰਿਤ ਲੁੱਟੀਐ ਮਨਮੁਖ ਬੂਝ ਨਾ ਪਾਏ, ਵਿਣ ਨਾਵੇਂ ਨਾਲ ਨਾ ਚਲਸੀ ਜਾਸੀ ਜਨਮ ਗਵਾਏ। ਗੁਰਮਤੀ ਜਾਗੇ ਤਿੰਨੀ ਕਰ ਰੱਖਿਆ, ਦੂਤਾਂ ਕਾ ਕਿਛ ਨਾ ਵਸਾਏ। ਸਲੋਕ ਮਹਿਲਾ ਤੀਜਾ। ਬਾਬੀ ਹਾ ਨਾ ਬਿਲਾਏ ਨਾ ਤਰਸਾਏ, ਇਹੋ ਮਨ ਖਸਮ ਕਾ ਹੁਕਮ ਮਨ, ਨਾਨਕ ਹੁਕਮ ਮੰਨਿਆ ਤਿਖ ਉਤਰੈ ਚੜੈ ਚਵਗਲ ਵਨ।

ਸਮਾਏ ਨਾਨਕ ਜਿਨ ਕੋ ਨਦਰ ਕਰੇ ਤਾਂ ਇਹ ਤਨ ਪੱਲੇ ਪਾਏ ਪੌੜੀ ਆਪ ਕਰਾਏ ਕਰੇ ਆਪ ਹਉ ਕੈਸੋ ਕਰੀ ਪੁਕਾਰ।

ਆਰ ਨਾਨਕ ਸਦਾ ਸੁਹਾਗਣੀ ਗੁਰ ਕੈ ਹੇਤ ਅਪਾਰ ਮਹਿਲਾ ਤੀਜਾ ਸਾਵਣ ਦੱਜੈ ਗੁਣ ਬਾਹਰੀ ਜਿਸ ਦੂਜੈ ਪਾਏ ਪਿਆਰ ਨਾਨਕ ਤਿਰ ਕੀ ਸਾਰ ਨਾ ਜਾਣੀ ਸਭ ਸੀਗਾਰ ਖੁਆਰ ਪੌੜੀ ਸੱਚਾ ਅਲਖ ਅਪੇਓ ਹੱਥ ਨਾ ਪਤੀ ਜਈ ਇਕ ਗਾਵੇ ਰਾਗ ਪਰਿਆ ਰਾਗ ਨਾ ਪੀ ਜਈ ਇਕ ਨੱਚ ਨੱਚ ਪੂਰੇ ਤਾਲ ਭਗਤ ਨਾ ਕੀ ਜਈ ਇਕ ਅੰਨ ਖਾਹੇ ਮੂਰਖ ਤਿਨਾ ਕਿਆ ਕੀ ਜਈ ਤ੍ਰਿਸ਼ਨਾ ਹੋਈ ਬਹੁਤ ਕਿਵੇਂ ਨਾ ਪੀ ਜਈ

ਆਪਾਂ ਸੁਖ ਜੇਤੇ ਰਸ ਸਰੀਰ ਕੇ ਤੇਤੇ ਲੱਗੇ ਦੁੱਖ ਮਹਿਲਾ ਪਹਿਲਾ ਅੰਧੀ ਕੰਮੀ ਅੰਧ ਮਨ ਮਨ ਅੰਧੇ ਤਨ ਅੰਧ ਚਿੱਕਰ ਲਾਇਆ ਕਿਆ ਸੀਐ ਜਾਂ ਟੁੱਟੇ ਪੱਥਰ ਬੰਦ ਬੰਦ ਟੁੱਟੇ ਬੇੜੀ ਨਹੀਂ ਨਾ ਤੁਲਹਾ ਨਾ ਹਾਥ ਨਾਨਕ ਸੱਚੇ ਨਾਮ ਵੇਣ

ਜਦ ਕਰਮ ਤਨ ਤਨ ਪਾਂਡਾ ਤਨ ਮਸ ਤਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ ਮਹਿਲਾ ਪਹਿਲਾ ਆਪੇ ਪੱਤੀ।

ਵਿਆ ਸਭ ਠਾਹੀ ਜਿਤ ਤੂੰ ਲਾਹੇ ਸੱਚਿਆ ਤਿਤ ਕੋ ਲਗੈ ਨਾਨਕ ਗੁਣ ਗਾਏ ਸੁਧ ਰਾਗ ਮਲਾਰ ਬਾਣੀ।

ਇਹ ਦੁਰਲਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇਹੀ ਅਗਿਆਨ ਪਰਮ ਬਿਨਸੈ ਦੁਖ ਡੇਰਾ ਜਾਂ ਕੈ ਹਿਰਦੈ ਬਸੈ ਗੁਰ ਪੈਰਾ ਸਾਧ ਸੰਗ ਰੰਗ ਪ੍ਰਭ ਧਿਆਇਆ ਕਹੁ ਨਾਨਕ ਤਿਨ ਪੂਰਾ ਪਾਇਆ ਕਾਨੜਾ ਮਹਿਲਾ ਪੰਜਵਾਂ ਭਗਤ ਭਗਤਨ ਹੂੰ ਬਨਿਆ।

ਗੁਰਮੁਖ ਨਾਨਕ ਹਰ ਜਸ ਸੁਣਾ ਕਾਨੜਾ ਮਹਿਲਾ ਪੰਜਵਾਂ ਮੇਰੇ ਮਨ ਪ੍ਰੀਤ ਚਰਨ ਪ੍ਰਭ ਪਰਸਨ ਰਸਨਾ ਹਰ ਹਰ ਭੋਜਨ ਤ੍ਰਿਪਤਾਨੀ ਅਖੀਅਨ ਕਉ ਸੰਤੋਖ ਪ੍ਰਭ ਦਰਸਨ ਰਹਾਓ ਕਰਨਨ ਪੂਰ ਰਹੋ ਜਸ ਪ੍ਰੀਤਮ ਕਲਮਲ ਦੋਖ ਸਗਲ ਮਲ ਹਰਸਨ ਪਾਵਨ ਤਾਵਨ ਸਵਾਮੀ ਸੁਖ ਪੰਥਾ ਅੰਗ ਸੰਗ ਕਾਇਆ ਸੰਤ ਸਰਸਨ ਸਰਨ ਗਹੀ ਪੂਰਨ ਅਬਿਨਾਸੀ ਆਨ ਉਪਾਵ ਥਕਤ ਨਹੀਂ ਕਰਸਨ ਕਰ ਗਹਿ ਲੀਏ ਨਾਨਕ ਜਨ ਆਪਣੇ ਅੰਧ ਕੋਰ ਸਾਗਰ ਨਹੀਂ ਮਰਸਨ ਕਾਨੜਾ ਮਹਿਲਾ ਪੰਜਵਾਂ ਫੋਕਤ ਕਪਟ ਖਪਟ ਖਲ ਗਰਜਤ ਮਰਜਤ ਮੀਚ ਅਨਕ ਬਰੀਆ ਰਹਾਓ ਅਹੰਗ ਮਤ ਅਨ ਰਤ ਕੁਮਿਤ ਹਿਤ ਪ੍ਰੀਤਮ ਤੇਖਤ ਪਰਮਤ ਲਾਖ ਗਰੀਆ ਅਨਿਤ ਵਿਵਹਾਰ ਅਚਾਰ ਵਿਦਹੀਨਤ ਮਮ ਮਦ ਮਾਤ ਕੋਪ ਜਰੀਆ ਕਰੁਣ ਕਿਰਪਾਲ ਗੋਪਾਲ ਦੀਨ ਬੰਦ ਨਾਨਕ ਉਦਰ ਸਰਨ ਪਰਿਆ ਕਾਨੜਾ ਮਹਿਲਾ ਪੰਜਵਾਂ ਜੀ ਪ੍ਰਾਨ ਮਾਨ ਦਾਤਾ ਹਰ

ਮਰੰਦ ਸਾਧ ਸੰਗਮ ਲਾਭ ਪਾਇਓ ਨਾਨਕ ਫਿਰ ਨਾ ਮਰੰਦ ਕਾਨੜਾ ਮਹਿਲਾ ਪੰਜਵਾਂ ਕਰ ਪੰਜਵਾਂ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਪ੍ਰਭ ਪੂਜੋ ਨਾਮ ਅਰਾਧ ਗੁਰ ਸਤਿਗੁਰ ਚਰਨੀ ਲਾਗ ਹਰ ਪਾਵੋ ਮਨ ਆਗਾਦ ਜਗ ਜੀਤੋ ਹੋ ਹੋ ਗੁਰ ਕਿਰਪਾਦ ਰਹਾਓ ਅਨਕ ਪੂਜਾ ਮੈਂ ਬਹੁ ਬਿਧ ਖੋਜੀ ਸਾ ਪੂਜਾ ਜੇ ਹਰ ਪਾਵਾਸ ਮਾਟੀ ਕੀ ਇਹ ਪੁੱਤਰੀ ਜੋਰੀ ਕਿਆ ਇਹ ਕਰਮ ਕਮਾਸ ਪ੍ਰਭ ਬਾਂ ਪਕੜ ਜਿਸ ਮਾਰਗ ਪਾਵੋ ਸੋ ਤੁਦ ਜੰਤ ਮਿਲਾਸ ਅਵਰ ਓਟ ਮੈਂ ਕੋਈ ਨਾ ਸੂਜੈ ਇਕ ਹਰ ਕੀ ਓਟ ਮੈਂ ਆਸ ਕਿਆ ਦੀਨ ਕਰੇ ਅਰਦਾਸ ਜੋ ਸਭ ਕਟ ਪ੍ਰਭੂ ਨੇ।

ਪਤਿਤ ਪਾਵਨ ਭਗਤ ਬਚਲ ਪੈ ਹਰਨ ਤਾਰਨ ਤਰਨ ਰਹਾਓ ਨੈਣ ਤਿਪਤੇ ਦਰਸ ਪੇਖ ਜਸ ਤੋਖ ਸੁਨਤ ਕਰਨ ਪ੍ਰਾਨ ਨਾਥ ਅਨਾਥ ਦਾਤੇ ਦੀਨ ਗੋਬਿੰਦ ਸਰਨ ਆਸ ਪੂਰਨ ਦੁਖ ਬਿਨਾਸਨ ਗਹੀ ਓਟ ਨਾਨਕ।

ਮਨ ਮੋਹੀ ਪੰਚ ਦੋਹੀ ਉਰਜ ਨਿਕਟ ਬਤਿਓ ਤਾਂ ਕੀ ਸਰਨ ਸਾਧੂਆ ਦੂਤ ਸੰਗ ਨਿਵਾਰ ਰਹਾਓ ਕੋਟ ਜਨਮ ਜੋਨ ਪ੍ਰਮਿਓ।

ਸੇਖ ਨਾ ਗੈ ਹਰ ਜਪਤਿਆਂ ਅੰਤ ਨਾ ਪਾਵੇ ਗੋ ਤੂੰ ਅਥਾਓ ਅਤ ਅਗਮ ਅਗਮ ਹੈ ਮਤ ਗੁਰਮਤ ਮਨ ਠਹਿਰਾਵੇ ਗੋ ਜਿਨ ਤੂੰ ਜਪਿਓ ਤੇਈ ਜਨਨੀ ਕੇ ਹਰ ਜਪਿਓ

ਥਾ ਮਨ ਗੁਰਮਤ ਚਾਲ ਚਲਾਵੇ ਗੋ ਜਿਉ ਮਹਿਗਲ ਮਸਤ ਦੀ ਜੈ ਤਲ ਕੁੰਡੇ ਗੁਰ ਅੰਕਸ ਸਬਦ ਦ੍ਰਿੜਾਵੇ ਗੋ ਰਹਾਓ ਚਲ ਤੋ ਚਲੇ ਚਲੇ ਦਹਿ ਦਹਿ ਦਿਸ ਗੁਰ

ਗੁਰ ਸਤਿਗੁਰ ਮੇਲ ਦਿਆਲ ਗੁਰ ਸੇਵਾ ਹਰ ਹਮ ਪਾਇਆ ਹਰ ਹੋਆ ਹਰ ਕਿਰਪਾਲ ਸਭ ਆਸਾ ਮਨਸਾ ਵਿਸਰੀ ਮਨ ਚੂਕਾ ਆਲ ਜੰਜਾਲ ਗੁਰ ਤੁਠੈ ਨਾਮ ਦਿਰੜਾਇਆ ਹਮ ਕੀਏ ਸਬਦ ਨਿਹਾਲ ਜਨ ਨਾਨਕ ਅਤੁੱਟ ਤਨ ਪਾਇਆ ਹਰ ਨਾਮਾ ਹਰ ਤਨ ਮਾਲ ਪੌੜੀ ਹਰ ਤੁਮ ਵੱਡ ਵੱਡੇ ਵੱਡੇ ਵੱਡ ਊਚੇ ਸਭ ਉਪਰ ਵੱਡੇ ਵਡਾਉਣਾ ਜੋ ਤਿਆਵੇ ਹਰ ਅਪਰੰਪਰ ਹਰ ਹਰ ਹਰ ਤਿਆਏ ਹਰੇ ਤੇ ਹੋਣਾ ਜੋ ਗਾਵੇ ਸੁਣੇ ਤੇਰਾ ਜਸ ਸਵਾਮੀ ਤਿਨ ਕਾਟੇ ਪਾਪ ਕਟੋਨਾ ਤੁਮ ਜੈਸੇ ਹਰ ਪੁਰਖ ਜਾਣੇ ਮਤ ਗੁਰਮਤ ਮੁਖ ਵੱਡ ਵੱਡ ਭਾਗ ਵਡੋਨਾ ਸਭ ਤਿਆਵੋ ਆਦ ਸਤੇ ਜੁਗਾਦ ਸਤੇ ਪ੍ਰਤਖ ਸਤੇ ਸਦਾ ਸਦਾ ਸਤੇ ਜਨ ਨਾਨਕ ਦਾਸ ਦਸੋਨਾ ਸਲੋਕ ਮਹਿਲਾ ਚੌਥਾ ਹਮਰੇ ਹਰ ਜਗ ਜੀਵਨਾ ਹਰ ਜਪਿਓ ਹਰ ਗੁਰਮੰਤਰ ਹਰ ਅਗਮ ਅਗੋਚਰ ਅਗਮ ਹਰ ਹਰ ਮਿਲਿਆ ਆਏ ਅਚਿੰਤ ਹਰ ਆਪੇ ਘਟ ਘਟ ਵਰਤਦਾ ਹਰ ਆਪੇ ਆਪ ਬੇਅੰਤ ਹਰ ਆਪੇ ਸਭ ਰਸ ਭੋਗਦਾ ਹਰ ਆਪੇ ਕਵਲਾ ਕੰਤ ਹਰ ਆਪੇ ਸਿੱਖਿਆ

ਹਰ ਜਨ ਹਰ ਹਰ ਚੌਧਿਆ ਸਰ ਸੰਧਿਆ ਗਾਵਾਰ, ਨਾਨਕ ਹਰ ਜਨ ਹਰ ਲਿਵ ਉਭਰੇ ਜਿਨ ਸੰਧਿਆ ਸਿਰ ਫਿਰ ਮਾਰ। ਮਹਿਲਾ ਚੌਥਾ, ਅੱਖੀ ਪ੍ਰੇਮ ਕਸਾਈਆ ਹਰ ਹਰ ਨਾਮ ਤਿਖਨ, ਜੇਕਰ ਦੂਜਾ ਦੇਖਦੇ ਜਨ ਨਾਨਕ ਕੱਢ ਦਿੱਚਾ।

ਨਾਲ ਜਨ ਨਾਨਕ ਅਲਖ ਨਾ ਲਖੀਐ ਗੁਰਮੁਖ ਦੇਹ ਦਿਖਾਲ ਮਹਿਲਾ ਚੌਥਾ ਨਾਨਕ ਪ੍ਰੀਤ ਲਾਈ ਤਿਨ ਸੱਚੈ ਤਿਸ ਦਿਨ ਰਹਿ ਨਾ ਜਾਈ ਸਤਿਗੁਰ ਮਿਲੈ ਤਾਂ ਪੂਰਾ।

ਸਾਨੂੰ ਹਰ ਮਨ ਬਸੇ ਨਿਸਬਾਸਰੋ ਗੋਬਿੰਦ ਨਾਨਕ ਆਸਰੋ ਕਲਿਆਣ ਮਹਿਲਾ ਪੰਜਵਾ ਮਨ ਤਨ ਜਾਪੀਐ ਭਗਵਾਨ ਗੁਰਪੂਰੇ ਸੋ ਪ੍ਰਸੰਨ ਭਏ ਸਦਾ ਸੁਖ ਕਲਿਆਣ ਰਹਾਉ ਸਰਬ ਕਾਰਜ ਸਿੱਧ ਭਏ ਗਾਏ ਗੁਣ ਗੋਪਾਲ ਮਿਲ ਸਾਧ ਸੰਗਤ ਪ੍ਰਭੂ ਸਿਮਰੇ ਨਾਠਿਆ ਦੁਖ ਕਾਲ ਕਰ ਕਿਰਪਾ ਪ੍ਰਭ ਮੇਰਿਆ ਕਰੋ ਦਿਨ ਰਹਿਣ ਸੇਵ ਨਾਨਕ ਦਾਸ।

ਨਾਮ ਬਿਨਾ ਨਕ ਤੇ ਨਰ ਦੇਖੋ ਤਿੰਨ ਪਸ ਪਸ ਨਾਕ ਵਡੀ ਜੈ ਸਾਕਤ ਨਰ ਅੰਕਾਰੀ ਕਹੀਐ ਬਿਨ ਨਾਮੈ ਤ੍ਰਿਗ ਜੀਵੀ ਜੈ ਜਬ ਲਗ ਸਾਸ ਸਾਸ ਮਨ ਅੰਤਰ ਤਤ ਬੇਗਲ ਸਰਨ ਕਰੀ ਜੈ ਨਾਨਕ ਕਿਰਪਾ ਕਿਰਪਾ ਕਰ ਧਾਰੋ ਮੈਂ ਸਾਧੂ ਚਰਨ ਪਖੀ ਜੈ ਕਲਿਆਣ ਮਹਿਲਾ ਚੌਥਾ ਰਾਮਾ ਮੈਂ ਸਾਧੂ ਚਰਨ ਧੁਵੀ ਜੈ ਕਿਲ ਵਿਖੋ ਦੈਨ ਹੋਵੇ ਖਿਨ ਅੰਤਰ ਮੇਰੇ ਠਾਕੁਰ ਕਿਰਪਾ ਕੀ ਜੈ ਰਹਾਓ ਮੰਗਤ ਜਨ ਦੀਨ ਕਰੇ ਦਰ ਠਾਡੇ ਅਤ ਤਰਸਨ ਕੋ ਦਾਨ ਦੀ ਜੈ ਤਾਹੇ ਤਰਾਹੇ ਸਰਨ ਪ੍ਰਵਿਆਏ ਮੋਕੋ ਗੁਰਮਤ ਨਾਮ ਦ੍ਰਿੜੀ ਜੈ ਕਾਮ ਕ੍ਰੋਧ ਨਗਰ ਮੈਂ ਸਬਲਾ ਨਿਤ ਉਠ ਉਠ ਜੂਜ ਕਰੀ ਜੈ ਅੰਗੀਕਾਰ ਕਰੋ ਰਖ ਲੇਵੋ ਗੁਰ ਪੂਰਾ ਕਾਢ ਕਟੀ ਜੈ

ਆਏ ਕਰਮਹੀਨ ਸਚ ਭੀਖਿਆ ਮੰਗੈ ਨਾਨਕ ਮਿਲੈ ਵਡਾਈ ਪ੍ਰਭਾਤੀ ਮਹਿਲਾ ਪਹਿਲਾ ਮਸਤ ਕਰੋ ਮੂਰਖ ਜਗ ਕਹੀਆ ਅਧਿਕ ਬਕੋ ਤੇਰੀ ਲਿਵ ਰਹੀਆ ਫੂਲ ਚੂਕ ਤੇਰੇ ਦਰਬਾਰ ਨਾਮ ਬਿਨਾ ਕੈਸੇ ਆਚਾਰ ਐਸੇ ਝੂਠ ਮੁਠੇ ਸੰਸਾਰਾ ਨਿੰਦਕ ਨਿੰਦੈ ਮੁਝੇ ਪਿਆਰਾ ਰਹਾਓ ਜਿਸ ਨਿੰਦੈ ਸੋਈ ਬਿਦ ਜਾਣੇ ਗੁਰ ਕੈ ਸਬਦੇ ਦਰ ਨਿਸ਼ਾਣੇ ਕਾਰਨ ਨਾਮ ਅੰਤਰਗਤ ਜਾਣੇ ਜਿਸਨੂੰ ਨਜ਼ਰ ਕਰੇ ਸੋਈ ਬਿਦ ਜਾਣੇ ਮੈਂ ਮੈਲੋ ਊਜਲ ਸਚ ਸੋਏ ਉਤਮ ਆਖ ਨਾ ਊਚਾ ਹੋਏ ਮਨਮੁਖ ਖੂਲ ਮਹਾ ਬਿਖਾਏ ਗੁਰਮੁਖ ਹੋਏ ਸੋਰਾ ਚੈਨਾਏ ਅੰਦੋ ਬੋਲੋ ਮੁਗਦ ਗਵਾਰ ਹੀਣੋ ਨੀਚ ਬੁਰੋ ਬੁਰਿਆਰ ਨੀਦਨ ਕੋ ਤਨ ਨਾਮ ਪਿਆਰ ਇਹੋ ਤਨਸਾਰ ਹੋਰ ਬਿਖਿਆ ਚਾਰ ਉਸ ਤਕ ਨਿੰਦਾ ਸ਼ਬਦ ਵਿਚਾਰ ਜੋ ਦੇਵੈ ਤਿਸ ਕੋ ਜੈਕਾਰ ਤੂੰ ਬਖਸੈ ਜਾਤ ਪਤ ਹੋਏ ਨਾਨਕ ਕਹੇ ਕਹਾਵੈ ਸੋਏ ਪ੍ਰਭਾਤੀ ਮਹਿਲਾ ਪਹਿਲਾ ਖਾਇਆ ਮੈਲ ਵਧਾਇਆ ਪੈਂਦੇ ਕਰ ਕੀ ਹਾਣ ਬਕ ਬਕ ਵਾਦ ਚਲਾਇਆ ਬਿਨ ਨਾਵੇਂ ਬਿਖ ਜਾਣ ਬਾਬਾ ਐਸਾ ਬਿਖਨ ਜਾਲ ਮਨ ਵਾਸਿਆ ਬਿਬਲ ਚਾਗ ਸਹਿਜ ਪਰਗਾਸਿਆ ਰਹਾਓ ਬਿਖ ਖਾਣਾ ਬਿਖ ਬੋਲਣਾ ਬਿਖ ਕੀ ਕਾਰ ਕਮਾਏ ਜਮ ਦਰਬਾਂ ਦੇ ਮਾਰੀਏ ਛੂਟਸਾ ਚੈਨ ਆਏ ਜਿਵ ਆਇਆ ਤਿਵ ਜਾਏ ਸੀ ਕੀਆ ਲਿਖ ਲੈ ਜਾਏ ਮਨ ਮੁਖ ਮੂਲ ਗਵਾਇਆ ਦਰਗੈ ਮਿਲੈ ਸਜਾਏ ਜਗ ਖੋਟੋ ਸਚ ਨਿਰਮਲੋ ਗੁਰ ਸਬਦੀ ਵਿਚਾਰ ਤੇ ਨਰ ਬਿਰਲੇ ਜਾਣੀਏ ਜਿਨ ਅੰਤਰ ਗਿਆਨ ਮੁਰਾਰ ਅਜਰ ਜਰੈ ਨੀਜਰ ਚੜੈ ਅਮਰ ਅਨੰਦ ਸਰੂਪ ਨਾਨਕ ਜਲ ਕੋ ਮੀਨ ਸਹਿ ਥੇ ਪਾਵੈ ਰਾਖੋ ਪ੍ਰੀਤ ਪ੍ਰਭਾਤੀ ਮਹਿਲਾ ਪਹਿਲਾ ਗੀਤ ਨਾਦ ਹਰਖ ਚਤੁਰਾਈ ਰਹਿ ਸੁਰੰਗ ਸੁਰਮਾਇਸ ਪਾਈ ਪਹਿਨਣ ਥਾਂ ਚੀਤ ਨਾ ਪਾਈ ਸਾਥ ਸਹਿਜ ਸੁਖ ਨਾਮ ਵਸਾਈ ਕਿਆ ਜਾਣਾ ਕਿਆ ਕਰੇ ਕਰਾਵੇ ਨਾਮ ਬਿਨਾ ਤਨ ਕਿਛਨਾ ਸੁਖਾਵੇ ਰਹਾਓ ਜੋਗ ਵਿਨੋਦ ਸਵਾਦ ਆਨੰਦਾ ਮਤ ਸਤ ਪਾਏ ਭਗਤ ਗੋਬਿੰਦਾ ਕੀਰਤ ਕਰਮ ਕਾਰ ਨਿਜ ਸੰਦਾ ਅੰਤਰ ਰਵ ਤੋ ਰਾਜ ਰਵਿੰਦਾ।

ਸਲਾਹੀ ਸਦਾ ਸੁਖਦਾਤਾ ਵਿੱਚੋਂ ਆਪ ਗਵਾਈ ਸਤਿਗੁਰ ਮੇਰਾ ਸਦਾ ਹੈ ਦਾਤਾ ਜੋ ਇੱਛਾ ਸੋ ਫਲ ਪਾਏ ਨਾਨਕ ਨਾਮ ਮਿਲੇ ਵਡਿਆਈ ਗੁਰ ਸਬਦੀ ਸਚ ਪਾਏ ਕਰਵਾਤੀ।

ਸੁਤ ਕੰਚਨ ਸਿਉ ਹੇਤ ਵਧਾਇਆ, ਸਭ ਕੁਛ ਆਪਣਾ ਇਕਰਾਮ ਕਰਾਇਆ। ਐਸਾ ਜਾਪ ਜਪੋ ਜਪ ਮਾਲੀ, ਦੁਖ ਸੁਖ ਪਰ ਹਰ ਭਗਤ ਨਿਰਾਲੀ ਰਹਾਉ। ਗੁਣ ਨਿਧਾਨ ਤੇਰਾ ਅੰਤ ਨਾ ਪਾਇਆ, ਸਾਚ ਸਬਦ ਤੁਝ ਮੈਂ ਸਮਾਇਆ। ਆਵਾ ਗੌਣ ਤੁਧ ਆਪ ਰਚਾਇਆ, ਸੋਈ ਭਗਤ ਜਿਨ ਸਚ ਚਿਤ ਲਾਇਆ। ਗਿਆਨ ਧਿਆਨ ਨਰ ਹਰ ਨਿਰਬਾਣੀ, ਬਿਨ ਸਤਿਗੁਰ ਤੇ ਕੋਈ ਨਾ ਜਾਣੀ। ਸਗਲ ਸਰੋਵਰ ਜੋਤ

ਤਤ ਆਸਨ ਨਾਨਕੇ ਗੋਬਿੰਦ ਗੋਬਿੰਦ ਗੋਬਿੰਦ ਗੋਪਾਲ ਕ੍ਰਿਪਾ ਕਾਚ ਕੋਟੰ ਰਚੰਤ ਤੋਇੰ ਲੇਪਨੰ ਰਚਤਿ ਚਰਮਣੇ ਨਵੰਤ ਦ੍ਵਾਰੰ ਭੀਤਰਾਂਤੰ।

ਬਿਰੰਤ ਬਿਰ ਪਤਿਤ ਪਾਤਾਲੰ ਜਲੰਤ ਬੈ ਦੀਪ ਬੈ ਸਾਂਤਰੇ ਬਹੰਤ ਅਗਾਸੋਯੰ ਤਰੰਗੰ ਦੁਖੰਤ ਜੈ ਚਿੰਤਾ ਜਨਮੰ ਤਮਰਣੰ ਅਨਿਤ ਸਾਧਨੰ।

ਆਸਤੇ ਅਸੀਂ ਤੇਜ ਸੁਕੰਤ ਵਿਛਾਈਐ ਹਰ ਹਾਂ ਮਸਤਕ ਹੋਵੇ ਭਾਗ ਸਾਜਨ ਪਾਈਐ ਸਤਿ ਕਾਜਨ।

ਕਰੀਦਾ ਖਾਕ ਨਾ ਮਿਲਦੀ ਹੈ ਖਾਕੂ ਜੇਬ ਨਾ ਕੋਏ ਜਿਉਂਦਿਆਂ ਪੈਰਾਂ ਤਲੇ ਮੂਹਿਆਂ ਉੱਪਰ ਹੋਏ ਫਰੀਦਾ ਜਾਂ ਲੱਭਤਾ ਨਹੀਂ ਹੋ ਕਿਆ ਲੱਭਤਾ ਕੂੜਾ ਨਹੀਂ ਹੋ ਚਿੱਚਰ ਛੱਤ ਲੰਘਾਈ ਹੈ।

ਕਿਥੋਂ ਲੱਭੀ ਵੱਤ ਛੱਪੜ ਤੂੰ ਮੈਂ ਕਿਆ ਹੋਵੇ ਚਿੱਕਰ ਡੁੱਬੇ ਹੱਥ ਫਰੀਦਾ ਨੰਦੀ ਸੰਤ ਨਾਰਾਵਿਓ ਵੱਡੀ ਸੀ ਮੋਈ ਆਸ।

ਲਿਆ ਸਗਲਾ ਖਾਇਆ ਮਾਸ ਇਹਦੇ ਲੈਣਾ ਮਤ ਹੋ ਫਿਰਦੇ ਸੰਕੀ ਆਸ ਕਾਗਾ ਚੂੜ ਨਾ ਪਿੰਜਰਾ ਬਸੈ ਤਾਂ ਉਧਰ ਜਾਹੇ ਜਿਤ ਪਿੰਜਰੈ ਮੇਰਾ ਸੋ ਵਸੈ ਮਾਸ ਨਾ ਸਿੱਧੂ ਖਾਹੇ ਫਰੀਦਾ ਗੋਰ ਨਿਮਾਣੀ ਛੱਡ ਕਰੇ ਨਿਕਰਿਆ ਕਰ

ਆਣਾ ਅਣਹੋਂ ਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ ਇੱਕ ਸਿੱਕਾ ਨਾ ਗਾਲਾਏ ਸਭਨਾ ਮੈਂ ਸੱਚਾ ਤਣੀ ਸਿਆਉ ਨਾ ਕਹੀ ਠਾਹੇ ਮਾਣਕ ਸਭ ਅਮੋਲ ਵੇ ਸਭਨਾ ਮਨ ਮਾ

ਕਵਨ ਉਪਨਾ ਉਪਮਾ ਦਿਓ ਬੜੇ ਤੇ ਬੜਾਣ ਜਾਣੇ ਕੌਣ ਤੇਰੋ ਦਿਓ ਅਲ ਅਪਾਰ ਦਿਓ ਅਕਲ ਕਲਾ ਹੈ ਸਭ ਸਰਵ ਕੋ ਧਾਨ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸਮਸਰ।

ਜੀ ਤੋਂ ਪ੍ਰੇਮ ਰਸ ਬੰਤੀ ਹਰ ਜਨ ਤਾ ਕੇ ਦਰ ਸਮਾਵਤੇ ਤਿਸੇ ਤਿਆਗ ਆਨ ਕੋ ਜਾਤੇ ਮੁਖ ਦੰਤ ਰਸੰ ਸਗਲ ਘਸ ਜਾਵਤੇ ਰੇ ਮਨ ਮੋੜ ਸਿਮਰ ਸੁਖ ਦਾ

ਜਪ ਤਪ ਸਤ ਸੰਤੋਖ ਤਿਕ ਦਰਸ਼ਨ ਗੁਰ ਸਿੱਖੇ ਸਰਣ ਪਰੇ ਤੇ ਉਬਰੇ ਛੋੜ ਜੰਪੁਰ ਕੀ ਲਿਖੇ ਭਗਤ ਭਾਏ ਭਰਪੂਰ ਹਿਰਦੇ ਉਚਰੇ ਕਰਤਾਰੇ ਗੁਰ ਗੋਹਰ ਦਰਿਆ ਪਲਕ ਡੂਬੰਤੇ ਤਾਰੇ ਨਾਨਕ ਕੁਲ ਨਿਮਲ ਅਵਤਰਿਓ ਗੁਣ ਕਰਤਾਰੇ ਉਚਰੇ ਗੁਰੂ ਅਮਰਦਾਸ।

ਆਵੇ ਗੁਰਮੁਖ ਗਿਆਨ ਦੁਰਮਤ ਮੈਲ ਧੋਵੈ ਜੀਉ ਸਤਿਗੁਰੁ ਨਾਮ ਏਕ ਲਿਵ ਮਨ ਜਪੈ ਦਿਲ ਤਨ ਜਨ ਦੁਖ ਪਾਪ

ਜਿਉ ਅੰਗਦ ਅੰਗ ਸੰਗ ਨਾਨਕ ਗੁਰ ਸਿਉ ਗੁਰੂ ਅਮਰਦਾਸ ਕਹਿ ਗੁਰੂ ਰਾਮਦਾਸ ਜਿਨ ਸਤਿਗੁਰ ਸੇਵ ਪਦਾਰਥ ਪਾਇਓ ਨਿਸਬਾਸੁਰ ਹਰ ਚਰਨ ਨਿਵਾਸ ਸਾਂਤੇ ਸੰਗਤ ਸਗਨ ਭਾਵ

ਇਹ ਮੋਹ ਮਾਇਆ ਸਭ ਪਸਰਿਆ ਨਾਲ ਚਲੇ ਨਾ ਅੰਤੀ ਵਾਰ ਬਿਨ ਹਰ ਸ਼ਾਂਤ ਨਾ ਆਵੇ ਕਿਸ ਆਗੇ ਕਰੀ ਪੁਕਾਰ ਵਡ ਭਾਗੀ ਸਤਿਗੁਰ ਪਾਇਆ ਬੂਝਿਆ ਬ੍ਰਹਮ ਵਿਚਾਰ ਤਿਸਨਾ ਅਗਨ ਸਭ ਬੁਝ ਗਈ ਜਨ ਨਾਨਕ ਹਰ ਉਰਦਾਰ ਅਸੀਂ ਖੱਤੇ ਬਹੁਤ ਕਮਾਉਂਦੇ ਅੰਤ ਨਾ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲਿਓ ਹਉ ਪਾਪੀ ਵਡ ਗੁਨਹਗਾਰ ਹਰ ਜਿਉ ਲੇਖੇ ਵਾਰ ਨਾ ਆਵਈ ਤੂੰ ਬਖਸ਼ ਮਿਲਾਵਣ ਹਾਰ ਗੁਰ ਤੁਠੇ ਹਰ ਪ੍ਰਭ ਮੇਲਿਆ ਸਭ ਕਿਲ ਕਟ ਵਿਕਾਰ ਜਿਨਾ ਹਰ ਹਰ ਨਾਮ ਤੇ ਆਇਆ ਜਨ ਨਾਨਕ ਤਿਨ ਜੈਕਾਰ ਵਿਛੜ ਵਿਛੜ ਜੋ ਮਿਲੇ ਸਤਿਗੁਰ ਕੇ ਪੈ ਪਾਏ ਜਨਮ ਮਰਨ ਨਹਿ ਚਲ ਭਏ ਗੁਰਮੁਖ ਨਾਮ ਤੇ ਆਏ ਗੁਰ ਸਾਧੂ ਸੰਗਤ ਮਿਲੇ ਹੀਰੇ ਰਤਨ ਲਵਨ ਨਾਨਕ ਲਾਲ ਅਮੋਲ ਕਾ ਗੁਰਮੁਖ ਖੋਜ ਲਹਨ ਮਨਮੁਖ ਨਾਮ ਨਾ ਚੇਤਿਓ ਤਿਗ ਜੀਵਨ ਤਿਗਵਾਸ ਜਿਸ ਦਾ ਜਿੱਤਾ ਖਾਣਾ ਪਹਿਨਣਾ ਸੋ ਮਨ ਨਾ ਵਸਿਓ ਗੁਣਤਾਸ ਇਹ ਮਨ ਸ਼ਬਦ ਨਾ ਭੇਜਿਓ ਕਿਉ ਹੋਵੇ ਕਰਵਾਸ ਮਨ ਮੁਖੀਆ ਦੋਹਾਗਣੀ ਆਵਣ ਜਾਣ ਮੋਹਿਆਸ ਗੁਰਮੁਖ ਨਾਮ ਸੁਹਾਗ ਹੈ ਮਸਤਕ ਮਣੀ ਲਿਖਿਆਸ ਹਰ ਹਰ ਨਾਮ ਉਰਧਾਰਿਆ ਹਰ ਹਿਰਦੈ ਕਮਲ ਪ੍ਰਗਾਸ ਸਤਿਗੁਰ ਸੇਵਨ ਆਪਣਾ ਹੋ ਸਦ ਬਲਿਹਾਰੀ ਤਾਸ ਨਾਨਕ ਤਿਨ ਮੁਖ ਉਜਲੇ ਜਿਨ ਅੰਤਰ ਨਾਮ ਪ੍ਰਗਾਸ ਸ਼ਬਦ ਮਰੈ ਸੋਈ ਜਨ ਸਿਜੈ ਬਿਨ ਸ਼ਬਦੈ ਮੁਕਤ ਨਾ ਹੋਈ ਪੇਖ ਤਰੈ ਬਹੁ ਕਰਮ ਵਿਗੁਤੇ ਪਾਏ ਦੂਜੈ ਪਰਜ ਵਿਗੋਈ ਨਾਨਕ ਬਿਨ ਸਤਿਗੁਰ ਨਾਉ ਨਾ ਪਾਈਐ ਜੇ ਸੋ ਲੋਚੈ ਕੋਈ ਹਰ ਕਾ ਨਾਉ ਅਤ ਵੱਡ ਊਚਾ ਊਚੀ ਹੂ ਊਚਾ ਹੋਈ ਅਪੜ ਕੋਈ ਨਾ ਸਕਈ ਜੇ ਸੋ ਲੋਚੈ ਕੋਈ ਮੁਖ ਸੰਜਮ ਹੱਛਾ ਨਾ ਹੋਵਈ ਕਰ ਪੇਖ ਪਵੈ ਸਭ ਕੋਈ ਗੁਰ ਕੀ ਪੌੜੀ ਜਾਏ ਚੜੈ ਕਰਮ ਪ੍ਰਾਪਤ ਹੋਈ ਅੰਤਰ ਆਏ ਵਸੈ ਗੁਰ ਸ਼ਬਦ ਵਿਚਾਰੈ ਕੋਈ ਨਾਨਕ ਸ਼ਬਦ ਮਰੈ ਮਨ ਮਾਨੀਐ ਸਾਚੀ ਸਾਚੀ ਸੋਏ ਮਾਇਆ ਮੋਹ ਦੁਖ ਸਾਗਰ ਹੈ ਬਿਖ ਦੁੱਤਰ ਤਰਿਆ ਨਾ ਜਾਏ ਮੇਰਾ ਮੇਰਾ ਕਰਦੇ ਪਚ ਮੋਏ ਹਉ ਮੈਂ ਕਰਤ ਵਿਹਾਏ ਮਨ ਮੁਖਾਂ ਉਰਵਾਰ ਨਾ ਪਾਰ ਹੈ ਅਦ ਵਿਚ ਰਹੇ ਲਪਟਾਏ ਜੋ ਤੁਰ ਲਿਖਿਆ ਸੋ ਕਮਾਵਣਾ ਕਰਨਾ ਕਛੂ ਨਾ ਜਾਏ ਗੁਰਮਤੀ ਗਿਆਨ ਰਤਨ ਮਨ ਵਸੈ ਸਭ ਦੇਖਿਆ ਬ੍ਰਹਮ ਸੁਭਾਏ ਨਾਨਕ ਸਤਿਗੁਰ ਬੋਝੈ ਵਡ ਪਾਗੀ ਚੜੈ ਤੇ ਪੌਜਲ ਪਾਰ ਲੰਘਾਏ ਬਿਨ ਸਤਿਗੁਰ ਦਾਤਾ ਕੋ ਨਹੀਂ ਜੋ ਹਰ ਨਾਮ ਦੇ ਆਧਾਰ ਗੁਰ ਕਿਰਪਾ ਤੇ ਨਾਉ ਮਨ ਵਸੈ ਸਦਾ ਰਹੇ ਉਰਧਾਰ ਤਿਸਨਾ ਬੁਝੈ ਤਿਪਤ ਹੋਏ ਹਰ ਕੈ ਨਾਏ ਪਿਆਰ ਨਾਨਕ ਗੁਰਮੁਖ ਪਾਈਐ ਹਰ ਆਪਣੀ ਕਿਰਪਾ ਧਾਰ ਬਿਨ ਸਬਦੈ ਜਗਤ ਬਰਲਿਆ ਕਹਿਣਾ ਕਛੂ ਨਾ ਜਾਏ ਹਰ ਰੱਖੇ ਸੇ ਉਭਰੇ ਸਬਦ ਰਹੇ ਲਿਵ ਲਾਏ ਨਾਨਕ ਕਰਤਾ ਸਭ ਕਿਛ ਜਾਣਦਾ ਜਿਨ ਰੱਖੀ ਬਣਤ ਬਣਾਏ ਹੋਮ ਜਗ ਸਭ ਤੀਰਥਾ ਪੜ ਪੰਡਤ ਥਕੇ ਪੁਰਾਣ ਬਿਖ ਮਾਇਆ ਮੋਹ ਨਾ ਮਿਟਈ ਵਿਚ ਹੋਮੈ ਆਵਣ ਜਾਣ ਸਤਿਗੁਰ ਮਿਲਿਆ ਮਲ ਉਤਰੀ ਹਰ ਜਪਿਆ ਪੁਰਖ ਸੁਜਾਨ ਜਿਨਾ ਹਰ ਹਰ ਪ੍ਰਭ ਸੇਵਿਆ ਜਨ ਨਾਨਕ ਸਤਿਗੁਰ ਬਾਣ ਮਾਇਆ ਮੋਹ ਬਹੁ ਚਿਤਵ ਦੇ ਬਹੁ ਆਸਾ ਲੋਭ ਵਿਕਾਰ ਮਨਮੁਖ ਅਸਥਿਰ ਨਾਥੀਐ ਮਰ ਬਿਨਸ ਜਾਏ ਖਿਨਵਾਰ ਵਡ ਭਾਗ ਹੋਵੇ ਸਤਿਗੁਰ ਮਿਲੇ ਹੋਮੈ ਤਜੈ ਵਿਕਾਰ ਹਰ ਨਾਮਾ ਜਪ ਸੁਖ ਪਾਇਆ ਜਨ ਨਾਨਕ ਸ਼ਬਦ ਵਿਚਾਰ ਬਿਨ ਸਤਿਗੁਰ ਭਗਤ ਨਾ ਹੋਵੇ ਨਾਮ

ਜਿੱਥੇ ਹੱਥ ਨਾ ਪਾਏ ਮਨਮੁਖ ਛੇਤੀ ਸੰਕਰੇ ਮੋਹ ਕਾਲਕ ਦਾਗ ਲਗਾਏ ਮੋਹ ਕਾਲੇ ਤਿੰਨ ਲੋਭੀਆਂ ਜਾਸਨ ਜਨਮ ਗਵਾਏ ਸਤ ਸੰਗਤ ਹਰ ਮੇਲ ਪ੍ਰਭ ਹਰ ਨਾਮ ਵਸੈ ਮਨ ਆਏ ਜਨਮ ਮਰਨ ਕੀ ਮਲ ਉਤਰੈ ਜਨ ਨਾਨਕ ਹਰ ਗੁਣ ਗਾਏ ਤੁਰ ਹਰ ਪ੍ਰਭ ਕਰ ਤੈ ਲਿਖਿਆ ਸੋ ਮੇਟਣਾ ਨਾ ਜਾਏ ਜੀਓ ਪਿੰਡ ਸਭ ਤਿਸ ਦਾ ਪ੍ਰਤਪਾਲ ਕਰੇ ਹਰ ਰਾਏ ਚੁਗਲ ਨਿੰਦਕ ਭੁੱਖੇ ਰੁਲ ਮੋਏ ਇਹ ਨਾ ਹੱਥ ਨਾ ਕਿਥਾਉ ਪਾਏ ਬਾਹਰ ਪਖੰਡ ਸਭ ਕਰਮ ਕਰੇ।

ਬੋਲਿਆ ਤੇਰਾ ਥਾਂ ਪਵੈ ਗੁਰਮੁਖ ਹੋਏ ਅਲਾਏ ਸ਼ਬਦ ਚੀਨ ਤਿਕ ਉਤਰੈ ਮਨ ਲੈ ਰਜਾਏ ਚਾਰੇ ਕੁੰਡਾ ਚੋਕ ਵਰਸਦਾ ਬੂੰਦ ਪਵੈ ਸਹਿ ਚਵਾਏ ਜਲ ਹੀ ਤੇ ਸਭ ਉਪਜੈ ਬਿਨ ਜਲ ਪਿਆਸ ਨਾ ਜਾਏ ਨਾਨਕ ਹਰ ਜਲ ਜਿਨ ਪਿਆ ਤਿਸ ਭੂਖ ਨਾ ਲਾਗੈ ਆਏ ਬਾਬੀ ਹਾ ਤੂੰ ਸਹਿਜ ਬੋਲ ਸਚੈ ਸਬਦ ਸੁਆਏ ਸਭ ਕਿਛ ਤੇਰੇ ਨਾਲ ਹੈ ਸਤਗੁਰ ਦੀਆ ਦਿਖਾਏ ਆਪ ਪਛਾਣੈ ਪ੍ਰੀਤਮ ਮਿਲੈ ਉਠਾ ਛੈ ਬਰਲਾਏ ਚਿਮ ਚਿਮ ਅੰਮ੍ਰਿਤ ਵਰਤਦਾ ਤਿਸਨਾ ਭੁੱਖ ਸਭ ਜਾਏ ਫੂਕ ਪੁਕਾਰ ਨਾ ਹੋਵਈ ਜੋਤੀ ਜੋਤ ਮਿਲਾਏ ਨਾਨਕ ਸੁਖ ਸਵਨ ਸੁਹਾਗਣੀ ਸਚੈ ਨਾਮ ਸਮਾਏ ਤੁਰੋਂ ਖਸਮ ਪੇਜਿਆ ਸਚੈ ਹੁਕਮ ਪਠਾਏ ਇੰਦ ਵਰਤੈ ਦਇਆ ਕਰ ਗੂੜੀ ਛੈ ਬਰਲਾਏ ਬਾਬੀ ਹੇ ਤਨ ਮਨ ਸੁਖ ਹੋਏ ਜਾਂ ਤਤ ਬੂੰਦ ਮੋਹ ਪਾਏ ਅੰਨ ਤਨ ਬਹੁਤਾ ਉਪਜੈ ਧਰਤੀ ਸੋਭਾ ਪਾਏ ਅੰਨ ਦਿਨ ਲੋਕ ਭਗਤ ਕਰੇ ਗੁਰ ਕੈ ਸਬਦ ਸਮਾਏ ਆਪੇ ਸੱਚਾ ਬਸ ਲਏ ਕਰ ਕਿਰਪਾ ਕਰੇ ਰਜਾਏ ਹਰ ਗੁਣ ਗਾਵੋ ਕਾਮਣੀ ਸੱਚੈ ਸਬਦ ਸਮਾਏ ਪੈ ਕਾ ਸਹਿਜ ਸਿਗਾਰ ਕਰਿਓ ਸਚ ਰਹੋ ਲਿਵ ਲਾਏ ਨਾਨਕ ਨਾਮੋ ਮਨ ਵਸੈ ਹਰ ਦਰਗਹਿ ਲੈ ਛਡਾਏ ਬਾਬੀ ਹਾ ਸਗਲੀ ਧਰਤੀ ਜੇ ਫਿਰੈ ਊਟ ਚੜੈ ਆਕਾਸ ਸਤਗੁਰ ਮਿਲਿਆ ਜਲ ਪਾਈਐ ਚੂਕੈ ਭੂਖ ਪਿਆਸ ਜਿਉ ਪਿੰਡ ਸਭ ਤਿਸਕਾ ਸਭ ਕਿਛ ਤਿਸਕੈ ਪਾਸ ਬਿਨ ਬੋਲਿਆ ਸਭ ਕਿਛ ਜਾਣਦਾ ਕਿਸ ਆ ਗਏ ਕੀ ਚੈ ਅਰਦਾਸ ਨਾਨਕ ਕਟ ਕਟ ਏਕੋ ਵਰਤਦਾ ਸ਼ਬਦ ਕਰੇ ਪ੍ਰਗਾਸ ਨਾਨਕ ਤਿਸੈ ਬਸੰਤ ਹੈ ਜੇ ਸਤਗੁਰ ਸੇਵ ਸਮਾਏ ਹਰ ਬੁੱਠਾ ਮਨ ਤਨ ਸਭ ਪਰ ਫੜੈ ਸਭ ਜਗ ਹਰਿਆਵਲ ਹੋਏ ਸਬਦੇ ਸਦਾ ਬਸੰਤ ਹੈ ਜਿਤ ਤਨ ਮਨ ਹਰਿਆ ਹੋਏ ਨਾਨਕ ਨਾਮ ਨਾ ਵਿਸਰੈ ਜਿਨ ਸਿਰਿਆ ਸਭ ਕੋਏ ਨਾਨਕ ਤਿਨਾ ਬਸੰਤ ਹੈ ਜਿਨਾ ਗੁਰਮੁਖ ਵਸਿਆ ਮਨ ਸੋਏ ਹਰ ਬੁੱਠੈ ਮਨ ਤਨ ਪਰਫੜੈ ਸਭ ਜਗ ਹਰਿਆ ਹੋਏ ਵੱਡੜੈ ਚਾਲ ਚਲੁੰਬੜੈ ਨਾਵੜਾ ਲਈਐ ਕਿਸ ਨਾਉ ਲਈਐ ਪਰਮੇਸ਼ਰੈ ਪੰਨਣ ਕਰਨ ਸਮਰੱਥ ਹਰ ਹਟ ਵੀ ਤੂੰ ਤੂੰ ਕਰੈ ਬੋਲੈ ਪੱਲੀ ਬਾਣ ਸਾਹਿਬ ਸਦਾ ਹਦੂਰ ਹੈ ਕਿਆ ਉੱਚੀ ਕਰੈ ਪੁਕਾਰ ਜਿਨ ਜਗਤ ਉਪਾਏ

ਵੱਡ ਪਾਗੀਆਂ ਸੋਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ ਅੰਤਰ ਜੋਤ ਪ੍ਰਗਾਸੀਆ ਨਾਨਕ ਨਾਮ ਸਮਾਏ ਵਾਹ ਵਾਹ ਸਤਿਗੁਰ ਪੁਰਖ ਹੈ ਜਿਨ ਸਤ ਜਾਤਾ ਸੋਏ ਜਿਤ ਮਿਲਿਆ ਤਿਕ ਉਤਰੈ ਤਨ ਮਨ ਸੀਤਲ ਹੋਏ ਵਾਹ ਵਾਹ ਸਤਿਗੁਰ ਸਤਪੁਰਖ ਹੈ ਜਿਸ ਨੂੰ ਸਮਤ ਸਭ ਕੋਏ ਵਾਹ ਵਾਹ ਸਤਿਗੁਰ ਨਿਰਵੈਰ ਹੈ ਜਿਸ ਨਿੰਦਾ ਉਸ ਤਤ ਤੁਲ ਹੋਏ ਵਾਹ ਵਾਹ ਸਤਿਗੁਰ ਸੁਜਾਨ ਹੈ ਜਿਸ ਅੰਤਰ ਬ੍ਰਹਮ ਵਿਚਾਰ ਵਾਹ ਵਾਹ ਸਤਿਗੁਰ ਨਿਰੰਕਾਰ ਹੈ ਜਿਸ ਅੰਤ ਨਾ ਪਾਰਾਵਾਰ ਵਾਹ ਵਾਹ ਸਤਿਗੁਰੂ ਹੈ ਜੇ ਸੱਚ ਦ੍ਰਿੜਾਏ ਹੋਏ ਨਾਨਕ ਸਤਿਗੁਰ ਵਾਹ ਵਾਹ ਜਿਸ ਤੇ ਨਾਮ ਪ੍ਰਾਪਤ ਹੋਏ ਹਰ ਪ੍ਰਭ ਸੱਚਾ ਸੋਹਿਲਾ ਗੁਰਮੁਖ ਨਾਮ ਗੋਵਿੰਦ ਅੰਦਿਨ ਨਾਮ ਸਲਾਹਣਾ ਹਰ ਜਪਿਆ ਮਨ ਆਨੰਦ ਵੜ ਪਾਗੀ ਹਰ ਪਾਇਆ ਪੂਰਨ ਪਰਮਾਨੰਦ ਜਨ ਨਾਨਕ ਨਾਮ ਸਲਾਇਆ ਬਹੁ ਨ ਮਨ ਤਨ ਪੰਗ ਮੂੰਹ ਪਿਰਿਆ ਸੋ ਨਿਉ ਕਿਉ ਸੱਜਣ ਮਿਲੈ ਪਿਆਰਿਆ ਹਉ ਤੂੰ ਦੇਂਦੀ ਤਿਨ ਸੱਜਣ ਸੱਚ ਸਵਾਰਿਆ ਸਤਿਗੁਰ ਮਹਿੰਦਾ ਮਿਤ ਹੈ ਜੇ ਮਿਲੈ ਤਾਂ ਇਹੋ ਮਨਵਾਰਿਆ ਦੇਂਦਾ ਮੂੰਹ ਪਿਰ ਦਸ ਹਰ ਸੱਜਣ ਸਿਰਜਣ ਹਾਰਿਆ ਨਾਨਕ ਹਉ ਫਿਰ ਪਾਲੀ ਆਪਣਾ ਸਤਿਗੁਰ ਨਾਲ ਦਿਖਾ ਲਿਆ ਹਉ ਖੜੀ ਨਿਹਾਲੀ ਪੰਧ ਮਤ ਮੂੰਹ ਸੱਜਣ ਆਵੇ ਕੋ ਆਣ ਮਿਲਾਵੇ ਅੱਜ ਮੈਂ ਫਿਰ ਮੇਲ ਮਿਲਾਵੇ ਹਉ ਜਿਉ ਕਰੀ ਤਿਸ ਵਿਟੋ ਚੋਖਨੀਏ ਜੋ ਮੈਂ ਫਰੀ ਦਿਖਾਵੇ ਨਾਨਕ ਹਰ ਹੋਏ ਦਿਆਲ ਤਾਂ ਗੁਰਪੂਰਾ ਮੇਲਾਵੇ ਅੰਤਰ ਜੋਰ ਹਉ ਮੈਂ ਤਨ ਮਾਇਆ ਕੂੜੀ ਆਵੇ ਜਾਏ ਸਤਿਗੁਰ ਕਾ ਫੁਰਮਾਇਆ ਮਨ ਨਾ ਸਕੀ ਦੁੱਤਰ ਤਰਿਆ ਨਾ ਜਾਏ ਨਦਰ ਕਰੇ ਜਿਸ ਆਪਣੀ ਸੋ ਚੱਲੈ ਸਤਿਗੁਰ ਭਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜੋ ਇੱਛੈ ਸੋ ਫਲ ਪਾਏ ਜਿਨੀ ਸਤਿਗੁਰ ਮੰਨਿਆ ਹਉ ਤਿਨਕੇ ਲਾਗੋ ਪਾਏ ਨਾਨਕ ਤਾਂ ਕਾ ਦਾਸ ਹੈ ਜੇ ਅੰਦਿਨ ਰਹਿ ਲਿਵਲਾਏ ਜਿਨਾ ਪਿਰੀ ਪਿਆਰ ਬਿਨ ਦਰਸ਼ਨ ਕਿਉ ਤ੍ਰਿਪਤੀ ਹੈ ਨਾਨਕ ਮਿਲੇ ਸੁਭਾਏ ਗੁਰਮੁਖ ਇਹ ਮਨ ਰਹਿਸੀ ਹੈ ਜਿਨਾ ਪਿਰੀ ਪਿਆਰ ਕਿਉ ਜੀਵਨ ਫਿਰ ਬਾਰੇ ਜਾ ਸੋ ਦੇਖਣ ਆਪਣਾ ਨਾਨਕ ਜੀਵਨ ਵੀ ਹਰੇ ਜਿਨਾ ਗੁਰਮੁਖ ਅੰਦਰ ਨੇ ਹੋ ਤੈ ਪ੍ਰੀਤਮ ਸੱਚੈ ਲਾਇਆ ਰਾਤੀ ਅਤੈ ਡੇ ਹੋ ਨਾਨਕ ਪ੍ਰੇਮ ਸਮਾਇਆ ਗੁਰਮੁਖ ਸੱਚੀ ਆਸ ਕੀ ਜਿਤ ਪ੍ਰੀਤਮ ਸੱਚਾ ਪਾਈਐ ਅੰਦਰ ਰਹਿ ਆਨੰਦ ਨਾਨਕ ਸਹਿ ਸਮਾਈਐ ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈਐ ਕਬੂ ਨਾ ਹੋਵੇ ਪੰਗ ਨਾਨਕ ਹਰ ਗੁਣ ਗਾਈਐ ਜਿਨਾ ਅੰਦਰ ਸੱਚਾ ਨੇ ਹੋ ਕਿਉ ਜੀਵਨ ਫਿਰੀ ਵਿਹੂਣਿਆ ਗੁਰਮੁਖ ਮੇਲੇ ਆਪ ਨਾਨਕ ਚਿਰੀ ਵਿਛੁਨਿਆ ਜਿਨ ਕੋ ਪ੍ਰੇਮ ਪਿਆਰ ਸੋ ਆਪੇ ਲਾਇਆ ਕਰਮ ਕਰ ਨਾਨਕ ਲਿਹੋ ਮਿਲਾਏ ਮੈਂ ਜਾਚਕ ਦੀਜੈ ਨਾਮ ਹਰ ਗੁਰਮੁਖ ਹੱਸੈ ਗੁਰਮੁਖ ਰੋਵੈ ਜੇ ਗੁਰਮੁਖ ਕਰੇ ਸਾਈ ਭਗਤ ਹੋਵੇ ਗੁਰਮੁਖ ਹੋਵੇ ਸੋ ਕਰੇ ਵਿਚਾਰ ਗੁਰਮੁਖ ਨਾਨਕ ਪਾਵੇ ਪਾਰ ਜਿਨਾ ਅੰਦਰ ਨਾਮ ਨਿਦਾਨ ਹੈ ਗੁਰਬਾਣੀ ਵਿਚਾਰ ਤਿਨਕੇ ਮੁਖ ਸਦ ਉਜਲੇ ਤਿਸ ਸੱਚੇ ਦਰਬਾਰ ਤਿਨ ਬਹਿੰਦਿਆਂ ਉੱਠਦਿਆਂ ਕਦੇ ਨਾ ਵਿਸਰੈ ਜੇ ਆਪ ਬਖਸ਼ੇ ਕਰਤਾਰ ਨਾਨਕ ਗੁਰਮੁਖ ਮਿਲੇ ਨਾ ਵਿਛੜੈ ਜੇ ਮੇਲੇ ਸਿਰਜਣਹਾਰ ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖਸਾਰ ਨਦਰ ਕਰੇ ਜਿਸ ਆਪਣੀ ਤਿਸ ਲਾਏ ਹੇਤ ਪਿਆਰ ਸਤਿਗੁਰ ਕੀ ਸੇਵੈ ਲੱਗਿਆ ਪੌਜਲ ਤਰੈ ਸੰਸਾਰ ਮਨ ਚਿੰਦਿਆ ਫਲ ਪਾਏ ਸੀ ਅੰਤਰ ਵਿਵੇਕ ਵਿਚਾਰ ਨਾਨਕ ਸਤਿਗੁਰ ਮਿਲਿਆ ਪ੍ਰਭ ਪਾਈਐ ਸਭ ਦੁੱਖ ਨਿਵਾਰਨ ਹਾਰ ਮਨਮੁਖ ਸੇਵਾ ਜੋ ਕਰੇ ਦੂਜੈ ਪਾਏ ਕਿਤਲਾਏ ਕੁਟ ਕਲਤ ਕੁਟੰਬ ਹੈ ਮਾਇਆ ਮੋਹ ਵਧਾਏ ਦਰਗੈ ਲੇਖਾ ਮੰਗੀਐ ਕੋਈ ਅੰਤ ਨਾ ਸਕੀ ਛਡਾਏ ਬਿਨ ਨਾਮ ਹੈ ਸਭ ਦੁੱਖ ਹੈ ਦੁਖਦਾਈ ਮੋਹ ਮਾਏ ਨਾਨਕ ਗੁਰਮੁਖ ਨਦਰੀ ਆਇਆ ਮੋਹ ਮਾਇਆ ਵਿਛੜ ਸਭ ਜਾਏ ਗੁਰਮੁਖ ਹੁਕਮ ਮੰਨੇ ਸਹਿ ਕੇਰਾ ਹੁਕਮੇ ਹੀ ਸੁਖ ਪਾਏ ਹੁਕਮੋ ਸੇਵੇ ਹੁਕਮ ਅਰਾਧੇ ਹੁਕਮੇ ਸਮੈ ਸਮਾਏ ਹੁਕਮ ਵਰਤ ਨੇਮ ਸੁਚ ਸੰਜਮ ਮਨ ਚਿੰਦਿਆ ਫਲ ਪਾਏ ਸਦਾ ਸੁਹਾਗਣ ਜੇ ਹੁਕਮੈ ਬੂਜੈ ਸਤਿਗੁਰ ਸੇਵੈ ਲਿਵ ਲਾਏ ਨਾਨਕ ਕਿਰਪਾ ਕਰੇ ਜਿਨ ਉਪਰ ਤਿਨਾ ਹੁਕਮੇ ਲਏ ਮਿਲਾਏ ਮਨਮੁਖ ਹੁਕਮ ਨਾ ਬੁਝੇ ਬਪੜੀ ਨਿਤ ਹੋ ਮੈਂ ਕਰਮ ਕਮਾਏ ਵਰਤ ਨੇਮ ਸੁਚ ਸੰਜਮ ਪੂਜਾ ਪਾਖੰਡ ਪਰਮ ਨਾ ਜਾਏ ਅੰਤਰੋਂ ਕੁਸੁਧ ਮਾਇਆ ਮੋਹ ਬੇਦੇ ਜਿਉ ਹਸਤੀ ਛਾਰ ਉਡਾਏ ਜਿਨ ਉਪਾਏ ਤਿਸੈ ਨਾ ਚੇਤੈ ਬਿਨ ਚੇਤੇ ਕਿਉ ਸੁਖ ਪਾਏ ਨਾਨਕ ਪਰਪੰਚ ਕੀਆ ਤੁਰ ਕਰਤੈ ਪੂਰਬ ਲਿਖਿਆ ਕਮਾਏ ਗੁਰਮੁਖ ਪ੍ਰਤੀਤ ਪਈ ਮਨ ਮਾਨਿਆ ਅੰਦਿਨ ਸੇਵਾ ਕਰਤ ਸਮਾਏ ਅੰਤਰ ਸਤਿਗੁਰ ਗੁਰੂ ਸਭ ਪੂਜੇ ਸਤਿਗੁਰ ਕਾ ਦਰਸ ਦੇਖੇ ਸਭ ਆਏ ਮੰਨਿਐ ਸਤਿਗੁਰ ਪਰਮ ਵਿਚਾਰੀ ਜਿਤ ਮਿਲਿਆ ਤਿਸਨਾ ਪੁੱਛ ਸਭ ਜਾਏ ਹਉ ਸਦਾ ਸਦਾ ਬਲਿਹਾਰੀ ਗੁਰ ਆਪਣੇ ਜੋ ਪ੍ਰਭ ਸੱਚਾ
दे मिलाए, नानक करम पाया।

ਸਮਾਲ ਜਿਨ੍ਹਾਂ ਇੱਕ ਮਨ ਇੱਕ ਚਿਤ ਧਿਆਇਆ ਸਤਿਗੁਰ ਤੋਂ ਚਿਤ ਲਾਏ ਤਿਨ ਕੀ ਦੁੱਖ ਭੁੱਖ ਹਉ ਮੈਂ ਵੱਡਾ ਰੋਗ ਗਿਆ ਨਿਰਦੋਖ ਪਏ ਲਿਵ ਲਾਏ ਗੁਣ ਗਾਵੇ ਗੁਣ ਉਚਰੇ ਗੁਣ ਮੈਂ ਸਵੈ ਸਮਾਏ ਨਾਨਕ ਗੁਰ ਪੂਰੇ ਤੇ ਪਾਇਆ ਸਹਿਜ ਮਿਲਿਆ ਪ੍ਰਵਿਆਏ ਮਨਮੁਖ ਮਾਇਆ ਮੋਹ ਹੈ ਨਾਮ ਨਾ ਲੱਗੇ ਪਿਆਰ ਕੂੜ ਕਮਾਵੇ ਕੂੜ ਸੰਗਰਹਿ ਕੂੜ ਕਰੇ ਆਹਾਰ ਦਿਖ ਮਾਇਆ ਤਨ ਸੰਚ ਮਰੇ ਅੰਤ ਹੋਏ ਸਭ ਛਾਰ ਕਰਮ ਧਰਮ ਸੁਚ ਸੰਜਮ ਕਰੇ ਅੰਤਰ ਲੋਭ ਵਿਕਾਰ ਨਾਨਕ ਮਨਮੁਖ ਜੇ ਕਮਾਵੇ ਸੋ ਥਾਏ ਨਾ ਪਵੇ ਦਰਗਹਿ ਹੋਏ ਖੁਆਰ ਸਭਨਾ ਰਾਗਾਂ ਵਿੱਚ ਤੋ ਭਲਾ ਭਾਈ ਜਿਤ ਵਸਿਆ ਮਨ ਆਏ ਰਾਗ ਨਾਦ ਸਭ ਸੱਚ ਹੈ ਕੀਮਤ ਕਹੀ ਨਾ ਜਾਏ ਰਾਗੇ ਨਾਦੇ ਬਾਹਰਾ ਇੰਨੀ ਹੁਕਮ ਨਾ ਬੂਝਿਆ ਜਾਏ ਨਾਨਕ ਹੁਕਮੈ ਬੂਝੈ ਤਿਨਾ ਰਾਸ ਹੋਏ ਸਤਿਗੁਰ ਤੇ ਸੋ ਜੀ ਪਾਏ ਸਭ ਕਿਸ ਕਿਸੇ ਹੋਇਆ ਜਿਉ ਤਿਸੈ ਦੀ ਰਜਾਏ ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ ਅੰਮ੍ਰਿਤ ਕਹਿ ਕਹਾਏ ਗੁਰਮਤੀ ਨਾਮ ਨਿਰਮਲੋ ਨਿਰਮਲ ਨਾਮ ਧਿਆਏ ਅੰਮ੍ਰਿਤ ਬਾਣੀ ਤਤ ਹੈ ਗੁਰਮੁਖ ਵਸੈ ਮਨ ਆਏ ਹਿਰਦੈ ਕਮਲ ਪ੍ਰਗਾਸਿਆ ਜੋਤੀ ਜੋਤ ਮਿਲਾਏ ਨਾਨਕ ਸਤਿਗੁਰ ਦਿਨ ਕੋ ਮੇਲਿਓਨ ਜਿਨ ਤੁਰ ਮਸਤਕ ਭਾਗ ਲਿਖਾਏ ਅੰਦਰ ਤਿਸਨਾ ਅੱਗ ਹੈ ਮਨਮੁਖ ਭੁਖ ਨਾ ਜਾਏ ਮੋਹ ਕੁਟੰਬ ਸਭ ਕੂੜ ਹੈ ਕੂੜ ਰਹਿ ਲਪਟਾਏ ਅਨ ਦਿਨ ਚਿੰਤਾ ਚਿੰਤਵੈ ਚਿੰਤਾ ਬੱਧਾ ਜਾਏ ਜੰਮਣ ਮਰਨ ਨਾ ਚੁੱਕਈ ਹੋਮੈ ਕਰਮ ਕਮਾਏ ਗੁਰ ਸਰਣਾਈ ਉਬਰੈ ਨਾਨਕ ਲੈ ਛਡਾਏ ਸਤਿਗੁਰ ਪੁਰਖ ਹਰ ਧਿਆਏ ਦਾ ਸਤਸੰਗਤ ਸਤਿਗੁਰ ਭਾਏ ਸਤਸੰਗਤ ਸਤਿਗੁਰ ਸੇਵਦੇ ਹਰ ਮੇਲੇ ਗੁਰ ਮੇਲਾਏ ਇਹ ਪੌਜਲ ਜਗਤ ਸੰਸਾਰ ਹੈ ਗੁਰ ਬੋਹਿਤ ਨਾਮ ਤਰਾਏ ਗੁਰ ਸਿੱਖੀ ਪਾਣਾ ਮੰਨਿਆ ਗੁਰ ਪੂਰਾ ਪਾਰ ਲੰਘਾਏ ਗੁਰ ਸਿੱਖਾਂ ਕੀ ਹਰ ਤੂੜ ਦੇ ਹਮ ਪਾਪੀ ਵੀ ਗਤ ਪਾਏ ਗੁਰਮਸਤਕ ਹਰ ਪ੍ਰਭ ਲਿਖਿਆ ਗੁਰੂ ਨਾਨਕ ਮਿਲਿਆ ਆਏ ਜਮ ਕੰਕਰ ਮਾਰ ਵਿਦਾਰਿਆਂ ਹਰ ਦਰਗਹਿ ਲੈ ਛਡਾਏ ਗੁਰ ਸਿੱਖਾਂ ਨੂੰ ਸਾਬਾਸ ਹੈ ਹਰ ਤੁਖਾ ਮੇਲ ਮਿਲਾਏ ਗੁਰਪੂਰੇ ਹਰ ਨਾਮ ਦਿੜਾਇਆ ਜਿਨ ਵਿੱਚੋਂ ਪਰਮ ਚੁਕਾਇਆ ਰਾਮ ਨਾਮ ਹਰ ਕੀਰਤ ਗਾਏ ਕਰ ਚਾਨਣ ਮਗ ਦੇਖਾਇਆ ਹਉ ਮੈਂ ਮਾਰ ਏਕ ਲਿਵ ਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋਹੇ ਨਾ ਸਕੈ ਸੱਚੈ ਨਾਹਿ ਸਮਾਇਆ ਸਭ ਆਪੇ ਆਪ ਵਰਤੈ ਕਰਤਾ ਜੋ ਪਾਵੇ ਸੋ ਨਾਹਿ ਲਾਇਆ ਜਨ ਨਾਨਕ ਨਾਉ ਲਏ ਤਾਂ ਜੀਵੈ ਬਿਨ ਨਾਮੈ ਖਿਨ ਮਰ ਜਾਇਆ ਮਨ ਅੰਤਰ ਹਉ ਮੈਂ ਰੋਗ ਪਰਮ ਪੂਲੇ ਹਉ ਮੈਂ ਸਾਕਤ ਦੁਰਜਨਾ ਨਾਨਕ ਰੋਗ ਗਵਾਏ ਮਿਲ ਸਤਿਗੁਰ ਸਾਧੂ ਸੱਜਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨ ਸਰਾਤ ਹਰ ਰੱਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਨਾ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਿਗੁਰ ਨਾਮ ਦ੍ਰਿੜਾਇਆ ਮਨ ਅੰਤ ਨਾ ਕਾਹੂ ਡੋਲੇ ਜਨ ਨਾਨਕ ਹਰ ਕਾ ਦਾਸ ਹੈ ਗੁਰ ਸਤਿਗੁਰ ਕੇ ਗੁਲ ਬੋਲੇ।

ਜਾਤਾ ਸਾਈ ਚੜ ਚੜ ਪਾਉਂਦੇ ਕੱਚੇ ਬਿਰਹੀ ਜਿਨ੍ਹਾਂ ਕਾਰਨ ਆਏ ਤਣੇ ਵਿਹੂਣਾ ਪਾਰ ਸਤੰਬਰ ਪਾਹੀ ਛੇਤੀ ਜਾਲੇ ਤੂੜੀ ਵਿੱਚ ਲੁਡੰਦੜੀ ਸੋਹਾ ਨਾਨਕ ਤੈਸੈ ਨਾਲੇ ਗੁਰ ਕੈ ਸ਼ਬਦ ਅਰਾਧੀਐ ਨਾਮ ਰੰਗ ਬੈਰਾਗ ਜੀਤੇ ਪੰਚ ਬੈਰਾਇਆ ਨਾਨਕ ਸਫਲ ਮਾਰੂ ਇਹ ਰਾਗ ਜਾਮੂ ਇੱਕ ਤਾਂ ਲੱਖ ਤਉ ਜਿੱਤੀ ਪਿੰਨਣੇ ਦਰ ਕਿਤੜੇ ਬਾਹਮਣ ਬਿਰਥਾ ਗਯੋ ਜਨਮ ਜਿਨ ਕੀ ਤੋ ਸੋ ਵਿਸਰੇ ਸੋਰਠ ਸੋਰ ਅਸਤੀ ਜੀਐ ਕਬੂ ਨਾ ਫੀਕਾ ਹੋਏ ਨਾਨਕ ਰਾਮ ਨਾਮ ਗੁਣ ਗਾਈਐ ਦਰਗਹਿ ਨਿਰਮਲ ਸੋਏ ਜੋ ਪ੍ਰਭ ਰੱਖੇ ਆਪ ਤਿਨ ਕੋਏ ਨਾ ਮਾਰੇ ਅੰਦਰ ਨਾਮ ਨਿਦਾਨ ਸਦਾ ਗੁਣ ਸਾਰੇ ਏਕਾ ਟੇਪ ਅਗੰਮ ਮਨ ਤਨ ਪ੍ਰਭ ਧਾਰੇ ਲੱਗਾ ਰੰਗ ਅਪਾਰ ਕੋ ਨਾ ਉਤਾਰੇ ਗੁਰਮੁਖ ਹਰ ਗੁਣ ਗਾਏ ਸਹਿਜ ਸੁਖ ਸਾਰੇ ਨਾਨਕ ਨਾਮ ਨਿਧਾਨ ਹਿਰਦੈ ਉਰਹਾਰੇ ਕਰੇ ਸੁ ਚੰਗਾ ਮਾਨ ਦੁਈ ਗਣਤ ਲਾਹੇ ਆਪਣੀ ਨਦਰ ਨਿਹਾਲ ਆਪੇ ਲਹਿ ਲਾਏ ਜਨ ਦੇਹੋ ਮਤੀ ਉਪਦੇਸ਼ ਵਿੱਚੋਂ ਪਰਮ ਜਾਏ ਜੋ ਸੁਰ ਲਿਖਿਆ ਲੇਖ ਸੋਈ ਸਭ ਕਮਾਏ ਸਭ ਕਛ ਤਿਸ ਦੇ ਵਸ ਦੂਜੀ ਨਾਹੀ ਜਾਏ ਨਾਨਕ ਸੁਖ ਆਨੰਦ ਭਏ ਸਭ ਕੀ ਮਨ ਰਜਾਏ ਗੁਰ ਪੂਰਾ ਜਿਨ ਸਿਮਰਿਆ ਸੇ ਭਏ ਨਿਹਾਲ ਨਾਨਕ ਨਾਮ ਅਰਾਧਣਾ ਕਾਰਜ ਆਵੇ ਰਾਸ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ ਨਾਨਕ ਜਿਉਂ ਮੱਥਨ ਮਾਧਾਣੀਆਂ ਤਿਉਂ ਮੱਥੇ ਧਰਮ ਰਾਏ ਨਾਮ ਧਿਆਏ ਸਾਜਣਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਵੇ ਕੀਤੋ ਪਵਨ ਪੁਨੀਤ ਖੁਬੜੀ ਕੁਠਾਏ ਮਿੱਠੀ ਗਲਣ ਕੁਮੰਤਰੀਆ।

ਤੇ ਹਟੜੇ ਬਾਜ਼ਾਰ ਸੌਦਾ ਕਰਨ ਵਨ ਜਾ ਰਿਹਾ ਸੱਚ ਵੱਖਰ ਜਿਨੀ ਲੱਦਿਆ ਸੇ ਸੱਚੜੇ ਪਾਸਾਰ ਪੰਥਾ ਪ੍ਰੇਮ ਨਾ ਜਾਣੇ ਪੂਲੀ ਫਿਰੇ ਗਵਾਰ ਨਾਨਕ ਹਰ ਬਿਸਰਾਏ ਕੈ ਪਾਉਂਦੇ ਨਰ ਕੰਧਾਰ ਮਾਇਆ ਮਨੋ ਨਾ ਵਿਸਰੈ ਮਾਂਗੇ ਦਮਾ ਦਮ ਸੋ ਪ੍ਰਭ ਚਿਤ ਨਾ ਆਵਈ ਨਾਨਕ ਨਹੀਂ ਕਰਮ ਚਿੱਚਰ ਮੂਲ ਨਾ ਛੁੜੀਂਦੋ ਜਿੱਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਏ ਖਰੇ ਸਨ ਮਾਲ ਖੰਭ ਵਿਕਾਂਦੜੇ ਜੇ ਲਹਾ ਕਿੰਨਾ ਸਾਵੀ ਤੋਲ ਤਨ ਜੜਾਈ ਆਪਣੇ ਲਹਾ ਸੁਖ ਜਨ ਟੋਲ।

ਹਾਰ ਸਹਿਸ ਸਿਆਣ ਪਾ ਲੱਖ ਹੋਹੀ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ।

ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਤਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ।

ਹੋਈ ਜੇ ਕੋ ਮਨ ਜਾਣੈ ਮਨ ਕੋਈ ਮੰਨੈ ਮਾਰਗ ਠਾਕ ਨਾ ਪਾਈ ਮੰਨੈ ਪਥ ਸਿਉ ਪ੍ਰਗਟ ਜਾਈ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ

ਮੰਨੈ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰ ਗਹਿਮਾਨ ਪੰਚੇ ਸੋਹੈ ਦਰ ਰਾਜਹਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਧਉ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ

ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਹ ਕਹਿਣ ਕਤੇਬਾ ਆਸੂ ਨੂੰ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ।

ਪੁਰਾਣ ਆਖ ਪੜੀ ਕਰਹਿ ਵਖਿਆਣ ਆਖ ਬਰਮੀ ਆਖ ਇੰਦ ਆਖ ਗੋਪੀ ਤੈ ਗੋਵਿੰਦ ਆਖ ਈਸ਼ਰ ਆਖ ਸਿੱਧ ਆਖ ਕੀਤੇ ਕੀਤੇ ਬੁੱਧ ਆਖ ਦਾਨਵ ਆਖ ਦੇਵ ਆਖ ਸੁਰ ਨਰ ਮੁਨ ਜਨ ਸੇਵ ਕੀਤੇ ਆਖ ਆਖਣ ਪਾਹੇ ਕੀਤੇ ਕਹਿ ਕਹਿ ਉਠ ਉਠ ਜਾਹੇ ਕੀਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕਹਿ ਕੇਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ ਸੋ ਦਰ ਕੇਹਾ ਸੋ ਕਰ ਕੇਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖ।

ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਤ ਪਹਾਰਾ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ, ਪਉ ਖਲਾ ਅਗਨ ਤਪ ਤਾਉ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ, ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ

ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸੁਆਰੀ ਗਾਵਨ ਤੁਧਨੋ ਇੰਦਰ ਇੰਦਰ ਆਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੰਡਰ ਕੀਸ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਧਨੋ ਮੋਹਣੀਆਂ ਮਨ ਮੋਹਨ ਸੁਰਗ ਮੱਛ ਪਾਏ ਆਲੇ ਗਾਵਨ ਤੁਧਨੋ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਨ ਤੁਧਨੋ ਜੋਧ ਮਹਾਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਧਨੋ ਗਾਵਨ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ।

ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਮਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆ।

ਤੀ ਰਾਤ ਖਸਮ ਵਸਾਰ ਹੈ ਤੇ ਕਮਜਾਤ ਨਾਨਕ ਨਾਵੇਂ ਬਾਜ ਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰਹੁ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾ।

ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੂ ਤਿਤ ਕਰ ਗਾਵੋ।

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਏ ਜੜਾਉ ਕਸਤੂਰ ਕੂ ਅਗਰ ਚੰਦਨ ਲੀਪ ਆਵੇ ਚਾਉ ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨਾ ਆਵੇ ਨਾਉ ਹਰ ਬਿਨ ਜੀਉ ਜਲ ਬਲ ਜਾਉ ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਂ ਰਹਾਉ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਉ ਮੋਹਣੀ ਮੁਖ ਮਣੀ ਸੋਹੈ ਕਰੇ ਰੰਗ ਪਸਾਉ ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨਾ ਆਵੇ ਨਾਉ ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਉ ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੈ ਭਾਉ ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨਾ ਆਵੇ ਨਾਉ ਸੁਲਤਾਨ ਹੋਵਾਂ ਮੇਲ ਲਸ਼ਕਰ ਤਖ਼ਤ ਰਾਖਾਂ ਪਾਉ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਉ ਮਤ ਦੇਖ ਭੂਲਾ

ਵਰ ਕਾਮਣੀ ਨਹਿ ਮਿਲੀਐ ਫਿਰ ਕੂਰ ਨਾ ਬੇੜੀ ਨਾ ਕੁਲਹੜਾ ਨਾ ਪਾਈਐ ਫਿਰ ਦੂਰ ਮੇਰੇ ਠਾਕੁਰ ਪੂਰੈ ਤਖਤ ਅਡੋਲ ਗੁਰਮੁਖ ਪੂਰਾ ਜੇ ਕਰੇ ਪਾਈਐ ਸਾਚ ਅਤੋਲ ਰਹਾਉ ਪ੍ਰਭ ਹਰ ਮੰਦਰ ਸੋਹਣਾ ਤਿਸ ਮਹਿਮਾਨ ਕਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟਰੀ ਸਾਲ ਬਿਨ ਪੌੜੀ ਗੜ ਕਿਉ ਚੜੋ ਗੁਰ ਹਰ ਧਿਆਨ ਨਿਹਾਲ ਗੁਰ ਪੌੜੀ ਬੇੜੀ ਗੁਰੂ ਗੁਰ ਤੁਲਹਾ ਹਰ ਨਾਮ ਗੁਰ ਸਰ ਸਾਗਰ ਬੋਹਿਥੋ ਗੁਰ ਤੀਰਥ ਦਰੀਆਉ ਜੇ ਤਿਸ ਭਾਵੈ ਉਜਲੀ ਸਤ ਸਰ ਨਾਵਣ ਜਾਉ ਪੂਰੋ ਪੂਰੋ ਆਖੀਐ ਪੂਰੈ ਤਖਤ ਨਿਵਾਸ ਪੂਰੈ ਥਾਨ ਸੁਹਾਵਣੈ ਪੂਰੈ ਆਸ ਨਿਰਾਸ ਨਾਨਕ ਪੂਰਾ ਜੇ ਮਿਲੈ ਕਿਉਂ ਘਾਟੈ ਗੁਣਤਾਸ ਸ੍ਰੀ ਰਾਗ ਮਹੱਲਾ ਪਹਿਲਾ ਆਪ ਉਹ ਭੈਣੀ ਗੱਲ ਮਿਲੈ ਅੰਕ ਸਹੇਲੜੀਆਂ ਮਿਲ ਕੈ ਕਰਹਿ ਕਹਾਣੀਆਂ ਸਮਰੱਥ ਕੰਤ ਕੀਆਂ ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਹਾਂ ਕਰਤਾ ਸਭ ਕੋ ਤੇਰੈ ਜੋਰ ਏਕ ਸ਼ਬਦ ਵਿਚਾਰੀਐ ਜਾਂ ਤੂੰ ਤਾਂ ਕਿਆ ਹੋਰ ਰਹਾਉ ਜਾਏ ਪੁੱਛੋ ਸੁਹਾਗਣੀ ਤੁਸੀਂ

ਧਾਰ ਸੱਚ ਮਿਲੈ ਗੁਰਮਤ ਪੱਲੇ ਪਾਏ ਸੋ ਨਰ ਜੰਮੈ ਨਾ ਮਰੈ ਨਾ ਆਵੈ ਨਾ ਜਾਏ ਨਾਨਕ ਦਰ ਪ੍ਰਧਾਨ ਸੋ

ਘਟ ਘਟ ਸੱਚ ਭਰਪੂਰ ਆਪੇ ਮੇਲ ਮਲਾਵਹੀ ਸਾਚੈ ਮਹਿਲ ਹਦੂਰ ਸਾਹੇ ਸਾਹੇ ਤੁਜ ਸੰਭਲਾਂ ਕਦੇ ਨਾ ਵਸਾਰਿਓ ਜਿਉ ਜਿਉ ਸਾਹਿਬ ਮਨ ਵਸੈ ਗੁਰਮੁਖ ਅੰਮ੍ਰਿਤ ਪੀਓ ਮਨ ਤਨ ਤੇਰਾ ਤੂੰ ਧਣੀ ਗਰਭ ਨਿਵਾਰ ਸਮੇਓ ਜਿਨ ਇਹੋ ਜਗਤ ਉਪਾਇਆ ਤ੍ਰਿਭਵਨ ਕਰ ਆਕਾਰ ਗੁਰਮੁਖ ਚਾਨਣ ਜਾਣੀਐ ਮਨਮੁਖ ਮੁਗਦ ਗੁਬਾਰ ਘਟ ਘਟ ਜੋਤ ਨਿਰੰਤਰੀ

ਗੁਰਮੁਖ ਤੂੰ ਵਸਹਿ ਜਿਉ ਭਾਵੈ ਤਿਉ ਨਿਰਜਾਸ ਜੀਅਰੇ ਰਾਮ ਜਪਤ ਮਨ ਮਾਨ ਅੰਤਰ ਲਾਗੀ ਜਲ ਬੁਝੀ

ਜਿਤ ਘਰ ਜਾਈਐ ਤਿਤ ਜੀਵਨਿਆ ਮਰ ਮਾਰ ਅਨਹਦ ਸ਼ਬਦ ਸੁਹਾਵਣੇ ਪਾਈਐ ਗੁਰ ਵੀਚਾਰ ਅਨਹਦ ਬਾਣੀ ਪਾਈਐ

ਰੂੰਗ ਵੱਡਾ ਮਨ ਮਾਹੀ ਕਿਉ ਦਰਗਾਹ ਪਤ ਪਾਈਐ ਜਾਂ ਹਰ ਨਾ ਵਸੈ ਮਨ ਮਾਹੀ ਗੁਰ ਮਿਲਿਐ ਸੁਖ ਪਾਈਐ ਅਗਨ ਮਰੈ ਗੁਣ ਮਾਹੀ ਮਨ ਰੇ ਅਹਿਲ ਸਹਰ ਗੁਣ ਸਾਰ ਜਿਨ

ਧੀਰ ਸੱਚ ਵੱਖਰ ਧਨ ਨਾਮ ਹੈ ਘਟ ਘਟ ਗਹਿਰ ਗੰਭੀਰ ਨਾਨਕ ਗੁਰਮੁਖ ਪਾਈਐ ਦਇਆ ਕਰੇ ਹਰ ਹੀਰ ਸ੍ਰੀ ਰਾਗ ਮਹੱਲਾ ਪਹਿਲਾ ਭਰਮੇ ਪਾਏ ਨਾ ਵਿਜਵੈ ਜੇ ਭਵੈ ਦਸੰਤਰ ਦੇਸ ਅੰਤਰ ਮੈਲ ਨਾ ਉਤਰੈ ਤ੍ਰਿਗ ਜੀਵਨ ਤ੍ਰਿਗ ਵੇਸ ਹੋਰ ਕਿਤੈ ਭਗਤ ਨਾ ਹੋਵੇ ਬਿਨ ਸਤਿਗੁਰ ਕੇ ਉਪਦੇਸ ਮਨ ਰੇ ਗੁਰਮੁਖ ਅਗਨ ਨਿਵਾਰ ਗੁਰ ਕਾ ਕਹਿਆ ਮਨ ਵਸੈ ਹਉ ਮੈਂ ਤ੍ਰਿਸ਼ਨਾ ਮਾਰ ਰਹਾਉ ਮਨ ਮਾਨਕ ਨਿਰਮੋਲ ਹੈ ਰਾਮ ਨਾਮ ਪਤ ਪਾਈ ਮਿਲ ਸਤ ਸੰਗਤ ਹਰ ਪਾਈਐ ਗੁਰਮੁਖ ਹਰ ਲਿਵਲਾਈ ਆਪ ਗਇਆ ਸੁਖ ਪਾਇਆ ਮਿਲ ਸਲ ਲੈ ਸਲਲ ਸਮਾਈ ਜਿਨ ਹਰ ਹਰ ਨਾਮ ਨਾ ਚੇਤਿਓ ਸੋ ਔਗੁਣ ਆਵੈ ਜਾਈ ਜਿਸ ਸਤਿਗੁਰ ਪੁਰਖ ਨਾ ਭੇਟਿਓ ਸੋ ਭਉ ਜਲ ਪਚ

ਦੁਸ਼ਟ ਕਿਰਖਾ ਕਰੇ। ਹਿਨ ਤਜ ਆਤਮੈ ਹੋਏ ਧਿਆਈ, ਜਪ ਤਪ ਸੰਯਮ ਹੋਹੇ ਜਬ ਰਾਖੇ। ਕਮਲ ਬਿਗਸੈ ਮਦ ਆਸਰਮਾਈ, ਬੀਸ ਸਪਤਾਹ ਰੂ ਬਾਸਰੂ ਸੰਗ੍ਰਹਿ। ਤੀਨ ਖੋੜਾ ਨਿਤ ਕਾਲ ਸਾਰੈ, ਦਸ ਅਠਾਰ ਮੈਂ ਅਪਰੰਪਰੋ ਚੀਨੈ। ਕਹਿ ਨਾਨਕ ਇਵ ਏਕ ਤਾਰੈ। ਗਿਰੀ ਰਾਗ ਮਹੱਲਾ ਪਹਿਲਾ ਘਰ ਤੀਜਾ, ਅਮਲ ਕਰ ਧਰਤੀ ਬੀ

ਇਤ ਤਨ ਪਾਈਐ ਸਚ ਬੂਝਣ ਆਣ ਜਲਾਈਐ ਇਹੋ ਤੇਲ ਦੀਵਾ ਇਉ ਜਲੈ ਕਰ ਚਾਨਣ ਸਾਹਿਬ ਤਉ ਮਿਲੈ ਰਹਾਉ ਇਤ ਤਨ ਲਾਗੈ ਬਾਣੀਆਂ ਸੁਖ

ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਉ ਸਤਿਗੁਰ ਸੇਵੀ ਆਪਣਾ ਇੱਕ ਮਨ ਇੱਕ ਚਿਤ ਭਾਏ ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸਨੂੰ ਦੇ ਬੁਝਾਏ ਮਨ ਚਿੰਦਿਆ ਵਰ ਪਾਵਣਾ ਜੋ ਇੱਛੈ ਸੋ ਫਲ ਪਾਏ ਨਾਉ ਧਿਆਈਐ ਨਾਉ।

ਵਿਧਾਨ ਅੰਤਰ ਹਰ ਰਸ ਰਵ ਰਹਿਆ ਚੂਕਾ ਮਨ ਅਭਿਮਾਨ ਹਿਰਦੈ ਕਮਲ ਪਰਗਾਸਿਆ ਲਾਗਾ ਸਹਿਜ ਧਿਆਨ ਮਨ ਨਿਰਮਲ ਹਰ ਰਵ ਰਹਿਆ ਪਾਇਆ ਦਰਗਹਿ ਮਾਨ ਸਤਿਗੁਰ ਸੇਵਨ ਆਪਣਾ ਤੇ ਵਿਰਲੀ ਸੰਸਾਰ ਹਉ ਮੈਂ ਮਮਤਾ ਮਾਰ ਕੈ ਹਰ ਰਾਖਿਆ ਉਰ ਧਾਰ ਹਉ ਤਿਨ ਕੈ ਬਲਿਹਾਰਨੈ।

ਇਕ ਵਰਤਦਾ ਇਕੁ ਰਹਿਆ ਸਮਾਇ ਜਿਸਨੋ ਆਪ ਦਿਆਲ ਹੋਈ ਸੋ ਗੁਰਮੁਖ ਨਾਮ ਸਮਾਇ ਪੜ ਪੜ ਪੰਡਤ ਜੋਤ ਕੀ ਵਾਦ ਕਰਹਿ ਵਿਚਾਰ ਮਤ ਬੁੱਧ ਭਵੀ ਨਾ ਬੁਝੈ ਅੰਤਰ ਲੋਭ ਵਿਕਾਰ ਲੱਖ ਚੁਰਾਸੀ ਭਰਮ ਦੇ ਭਰਮ ਭਰਮ ਹੋਏ ਖੁਆਰ ਪੂਰਬ ਲਿਖਿਆ ਕਮਾਵਣਾ ਕੋਏ ਨਾ ਮੇਟਣ ਹਾਰ

ਹਨ ਦਿਨ ਨਾਮ ਧਿਆਈ ਰਹਾਉ। ਸਾਚੀ ਮੈਲ ਨਾ ਲਾਗਈ, ਮਨ ਨਿਰਮਲ ਹਰ ਧਿਆਈ। ਗੁਰਮੁਖ ਸ਼ਬਦ ਪਛਾਣੀਐ, ਹਰ ਅੰਮ੍ਰਿਤ ਨਾਮ ਸਮਾਈ। ਗੁਰ ਗਿਆਨ ਪ੍ਰਚੰਡ ਬੁਲਾਇਆ, ਅਗਿਆਨ ਅੰਧੇਰਾ ਜਾਈ। ਮਨਮੁਖ ਮੈਲੇ ਮਲ ਭਰੀ,

ਸਮਧਾਨ ਸਤਿਗੁਰੁ ਦਿਖਾਲਿਆ ਹਰ ਰਸ ਪੀਆ ਅਗਾਇ ਜਿਨ ਕਿਨੈ ਪਾਇਆ ਸਾਧ ਸੰਗਤੀ ਪੂਰੈ ਭਾਗ ਬੈਰਾਗ ਮਨਮੁਖ ਫਿਰ ਹੈ ਨਾ ਜਾਣ ਹੈ ਸਤਿਗੁਰ ਹਉਮੈ ਅੰਦਰ ਲਾਗ ਨਾਨਕ ਸ਼ਬਦ ਰੱਤੇ ਹਰ ਨਾਮ ਰੰਗਾਏ ਬਿਨ ਭੈ ਕੇ ਹੀ ਲਾਗ ਸ੍ਰੀ ਰਾਗ ਮਹੱਲਾ ਤੀਜਾ ਘਰ ਹੀ ਸੌਦਾ ਪਾਈਐ ਅੰਤਰ ਸਭ ਵੱਥ ਹੋਏ ਖਿਨ ਖਿਨ ਨਾਮ ਸੰਭਾਲੀਐ ਗੁਰਮੁਖ ਪਾਵੈ ਕੋਏ ਨਾਮ ਨਿਧਾਨ ਅਖੁੱਟ ਹੈ ਵਡਭਾਗ ਪ੍ਰਾਪਤ ਹੋਏ ਮੇਰੇ ਮਨ ਤਜ ਨਿੰਦਾ ਹਉ ਮੈਂ ਅਹੰਕਾਰ ਹਰ ਜੀਉ ਸਦਾ ਧਿਆਏ ਤੂੰ ਗੁਰਮੁਖ ਏਕੰਕਾਰ ਰਹਾਉ ਗੁਰਮੁਖਾਂ ਕੇ ਮੁਖ ਉਜਲੇ ਗੁਰ ਸ਼ਬਦੀ ਵਿਚਾਰ ਹਲਤ ਪਲਤ ਸੁਖ ਪਾਏਂਦੇ ਜਪ ਜਪ ਹਿਰਦੈ ਮੁਰਾਰ ਘਰ ਹੀ ਵਿਚ ਮਹਿਲ ਪਾਇਆ ਗੁਰ ਸ਼ਬਦੀ ਵਿਚਾਰ ਸਤਿਗੁਰ ਤੇ ਜੋ ਮੋਹ ਫੇਰ ਹੈ ਮੱਥੇ ਤਿਨ ਕਾਲੇ ਅਨ ਬਿਨ ਦੁਖ ਕਮਾਉਂਦੇ ਨਿਤ ਜੋਹੇ ਜਮ ਜਾਲੇ ਸੁਪਨੇ ਸੁਖ ਨਾ ਦੇਖਣੀ ਬਹੁ ਚਿੰਤਾ ਪਰਜਾਲੇ ਸਭਨਾ ਕਾ ਦਾਤਾ ਏਕ ਹੈ ਆਪੇ ਬਖਸ਼ ਕਰੇ ਕਹਿਣਾ ਕਿਛੂ ਨਾ ਜਾਵਈ ਜਿਸ ਭਾਵੈ ਤਿਸ ਦੇ ਨਾਨਕ ਗੁਰਮੁਖ ਪਾਈਐ

ਵਿਖਿਆ ਅੰਦਰ ਪਚ ਮੋਏ ਨਾ ਉਰਵਾਰ ਨਾ ਪਾਰ ਮਾਇਆ ਮੋਹੀ ਵਸਾਰਿਆ ਜਗਤ ਪਿਤਾ ਪ੍ਰਤਪਾਲ ਬਾਜੋ ਗੁਰੂ ਅਚੇਤ ਹੈ ਸਭ ਬੱਧੀ ਜਮਕਾਲ ਨਾਨਕ ਗੁਰਮਤ ਉਬਰੇ ਸੱਚਾ ਨਾਮ ਸੰਭਾਲ ਸ੍ਰੀ ਰਾਗ ਮਹੱਲਾ ਤੀਜਾ ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ

ਕਮਾਵਣੀ ਜਿਉ ਦੁਹਾਗਣ ਤਨ ਸ਼ਿੰਗਾਰ ਸੀਜੈ ਕੰਤ ਨਾ ਆਵਈ ਨਿਤ ਨਿਤ ਹੋਏ ਖੁਆਰ ਪਿਰਕਾ ਮਹਿਲ ਨਾ ਪਾਵਈ ਨਾ ਦੀਸੈ ਘਰ ਬਾਰ ਭਾਈ ਰੇ ਇਕ ਮਨ ਨਾਮ ਧਿਆਏ ਸੰਤਾਂ ਸੰਗਤ ਮਿਲ ਰਹਿ ਜਪ ਰਾਮ ਨਾਮ ਸੁਖ ਪਾਏ ਰਹਾਉ ਗੁਰਮੁਖ ਸਦਾ ਸੁਹਾਗਣੀ ਪਿਰ ਰਾਖਿਆ ਉਰ ਧਾਰ ਮਿੱਠਾ ਬੋਲਹਿ ਨਿਵ ਚੱਲਹਿ ਸੇਜੈ ਰਵੈ ਪਤਾਰ ਸੋਭਾਵੰਤੀ ਸੁਹਾਗਣੀ ਜਿਨ ਗੁਰ ਕਾ ਹੇਤ ਅਪਾਰ ਪੂਰੈ ਭਾਗ ਸਤਿਗੁਰ ਮਿਲੈ ਜਾਂ ਭਾਗੈ ਕਾ ਉਦਉ ਹੋਏ ਅੰਤਰੋਂ ਦੁਖ ਭ੍ਰਮ ਕੱਟੀਐ ਸੁਖ ਪ੍ਰਾਪਤ ਹੋਏ ਗੁਰ ਕੈ ਭਾਣੈ ਜੋ ਚੱਲੈ ਦੁਖ ਨਾ ਪਾਵੈ ਕੋਈ ਗੁਰ ਕੇ ਭਾਣੇ ਵਿਚ ਅੰਮ੍ਰਿਤ ਹੈ ਸਹਿਜੇ ਪਾਵੈ ਕੋਈ ਜਿਨ੍ਹਾਂ ਪ੍ਰਾਪਤ ਤਿਨ ਪੀਆ ਹਉਮੈ ਵਿਚੋਂ ਖੋਏ ਨਾਨਕ ਗੁਰਮੁਖ ਨਾਮ ਧਿਆਈਐ।

ਹਰ ਨਾਮਾ ਹਿਰਦੈ ਸੰਭਾਲ, ਨਾਮ ਰਤੀ ਸੀ ਨਿਰਮਲੀ, ਗੁਰ ਕੈ ਸਹਿਜ ਸੁਭਾਈ, ਮਨ ਪਨ ਰਾਤਾ ਰੰਗ ਸਿਉ, ਰਸਨਾ ਰਸਨ ਰਸਾਈ, ਨਾਨਕ ਰੰਗ ਨਾ ਉਤਰੈ ਜੋ ਹਰ ਧੁਰ ਛੋਡਿਆ ਲਾਈ, ਸ੍ਰੀ ਰਾਗ ਮਹੱਲਾ ਤੀਜਾ, ਗੁਰਮੁਖ ਕਿਰਪਾ ਕਰੇ ਭਗਤ ਕੀਜੈ, ਬਿਨ ਗੁਰ ਭਗਤ ਨਾ ਹੋਈ, ਆਪੇ ਆਪ ਮਲਾਈ ਬੂਜੈ ਤਾਂ ਨਿਰਮਲ ਹੋਵੈ ਸੋਈ।

ਬਿਖ ਭਵ ਜਲ ਸ਼ਬਦ ਗੁਰ ਤਰਨਾ ਰਹਾਉ। ਤ੍ਰੈ ਗੁਣ ਸਭਾ ਧਾਤ ਹੈ ਦੂਜਾ ਭਾਉ ਵਿਕਾਰ। ਪੰਡਤ ਪੜੈ ਬੰਧਨ ਮੋਹ ਬਾਧਾ ਨਹਿ ਬੂਝੈ ਬਿਖਿਆ ਪਿਆਰ। ਸਤਿਗੁਰ

ਅਤ ਸਬਲ ਹੈ ਛੱਡੇ ਨਾ ਕਿਤੇ ਉਪਾਏ ਦੂਜੇ ਭਾਏ ਦੁਖ ਨਾਏ ਦਾ ਬਹੁਤੀ ਦੇ ਸਜਾਏ ਨਾਨਕ ਨਾਮ ਲੱਗੇ ਸੇ ਉਭਰੇ ਹਉ ਮੈਂ।

ਵਾਏ ਅਨ ਦਿਨ ਭਗਤ ਕਰੇ ਸਦਾ ਸਾਚੇ ਕੀ ਲਿਵ ਲਾਏ ਨਾਮ ਪਦਾਰਥ ਮਨ ਵਸਿਆ ਨਾਨਕ ਸਹਿਜ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਜਿਨੀ ਪੁਰਖੀ ਸਤਿਗੁਰ ਨਾ ਸੇਵਿਓ ਸੇ ਦੁਖੀਏ ਜੁਗ ਚਾਰ ਘਰ ਹੁੰਦਾ ਪੁਰਖ ਨਾ ਪਛਾਣਿਆ ਅਭਿਮਾਨ ਮੁਟੇ ਅਹੰਕਾਰ ਸਤਿਗੁਰੂ ਕਿਆ ਫਿਟਕਿਆ।

ਜਨਮ ਮਰਨ ਦੁੱਖ ਪਰ ਹਰੈ ਸ਼ਬਦ ਰਹੇ ਆ ਭਰਪੂਰ ਰਹਾਉ ਸੱਚ ਸਲਾਹਣ ਸੇ ਸੱਚੇ ਸੱਚਾ ਨਾਮ ਆਧਾਰ ਸੱਚੀ ਕਾਰ ਕਮਾਵਣੀ ਸੱਚੇ ਨਾਲ ਪਿਆ।

ਸਾਰੇ ਮਨਮੁਖ ਮਹਿਲ ਨਾ ਪਾਏਨੀ ਕੂੜ ਮੁੱਠੇ ਕੂੜਿਆਰ ਹਉਮੈ ਕਰਤਾ ਜਗ ਮੋਆ ਗੁਰਬਿਨ ਘੋਰ ਅੰਧਾਰ।

ਵਿਕਾਰ ਸਤਿਗੁਰ ਸੇਵ ਮਨ ਨਿਰਮਲਾ ਹਉ ਮੈਂ ਤਜ ਵੇਕਾਰ ਆਪ ਛੋੜ ਜੀਵਤ ਮਰੈ ਗੁਰ ਕੈ ਸ਼ਬਦ ਵਿਚਾਰ ਧੰਦਾ ਤਾਵਤ ਰਹਿ ਗਏ ਲਾਗਾ ਸਾਚ ਪਿਆਰ ਸੱਚ ਰਤੇ ਮੁਖੀ ਜਲੇ ਤਿਤ ਸਾਚੈ ਦਰਬਾਰ ਸਤਿਗੁਰ ਪੁਰਖ ਨਾ ਮੰਨਿਓ ਸ਼ਬਦ ਨਾ ਲੱਗੋ ਪਿਆਰ ਇਸ਼ਨਾਨ ਦਾਨ ਜੇਤਾ ਕਰਹਿ ਦੂਜੈ ਭਾਈ ਖੁਆਰ ਹਰ ਜਿਉ ਆਪਣੀ ਕਿਰਪਾ ਕਰੇ ਤਾਂ ਲਾਗੈ ਨਾਮ ਪਿਆਰ ਨਾਨਕ ਨਾਮ ਸੰਭਾਲ ਤੂੰ ਗੁਰ ਕੈ ਹੇਤ ਅਪਾਰ ਸ੍ਰੀ ਰਾਗ ਮਹੱਲਾ ਤੀਜਾ ਕਿਸ ਹਉ ਸੇਵੀ ਕਿਆ ਜਪ ਕਰੀ ਸਤਿਗੁਰ ਪੂਛੋ ਜਾਏ ਸਤਿਗੁਰ ਕਾ ਭਾਣਾ ਮੰਨ ਲਈ ਵਿੱਚੋ ਆਪ ਗਵਾਏ ਏਹਾ ਸੇਵਾ ਚਾਕਰੀ ਨਾਮ ਵਸੈ ਮਨ ਆਏ ਨਾਮੈ ਹੀ ਤੇ ਸੁਖ ਪਾਈਐ ਸੱਚੈ ਸ਼ਬਦ ਸੁਹਾਈ ਮਨ ਮੇਰੇ ਅਨ ਦਿਨ ਜਾਗ ਹਰ ਚੇਤ ਆਪਣੀ ਖੇਤੀ ਰੱਖ ਲੈ ਕੂੰਜ ਪੜੈਗੀ ਖੇਤ ਰਹਾਉ ਮਨ ਕੀਆਂ ਇੱਛਾ ਪੂਰੀਆਂ ਸ਼ਬਦ ਰਹਿਆ ਭਰਪੂਰ ਭੈ ਭਾਏ ਭਗਤ ਕਰਹਿ ਦਿਨ ਰਾਤੀ ਹਰ ਜਿਉ ਵੇਖੈ ਸਦਾ ਹਦੂਰ ਸੱਚੈ ਸ਼ਬਦ ਸਦਾ ਮਨ ਰਾਤਾ ਭ੍ਰਮ ਗਿਆ ਸਰੀਰੋਂ ਦੂਰ ਨਿਰਮਲ ਸਾਹਿਬ ਪਾਇਆ ਸਾਚਾ ਗੁਣੀ ਗਹੀਰ ਜੋ ਜਾਗੇ ਸੇ ਉਭਰੇ ਸੂਤੇ ਗਏ ਮੁਹਾਏ ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਿਆ ਵਿਹਾਏ ਸੁਣੀਏ ਘਰ ਕਾ ਪਾਉਣਾ ਜਿਉ ਆਇਆ ਤਿਉ ਜਾਏ ਮਨਮੁਖ ਜਨਮ ਬਿਰਥਾ ਗਿਆ ਕਿਆ ਮੂੰਹ ਦੇਸੀ ਜਾਏ ਸਭ ਕਿਛ ਆਪੇ ਆਪ ਹੈ ਹਉ ਮੈਂ ਵਿੱਚ ਕਹਿਣ ਨਾ ਜਾਏ ਗੁਰ ਕੈ ਸ਼ਬਦ ਪਛਾਣੀਐ ਦੁਖ ਹਉ ਮੈਂ ਵਿੱਚੋ ਗਵਾਏ ਸਤਿਗੁਰ ਸੇਵਨ ਆਪਣਾ ਹਉ ਤਿਨਕੈ ਨਾਗੋ ਪਾਏ ਨਾਨਕ ਦਰ ਸੱਚੈ ਸਚਿਆਰ ਹੈ ਹਉ ਤਿਨ ਬਲਿਹਾਰੈ ਜਾਉ ਸ੍ਰੀ ਰਾਗ ਮਹੱਲਾ ਤੀਜਾ ਜੇ ਵੇਲਾ ਵਕਤ ਵਿਚਾਰੀਐ ਤਾਂ ਕਿਤ ਵੇਲਾ ਭਗਤ ਹੋਏ

ਹੋਏ ਮਨ ਤਨ ਸੀਤਲ ਸਾਚ ਸਿਉ ਸਾਸ ਨਾ ਬਿਰਥਾ ਕੋਏ ਮੇਰੇ ਮਨ ਹਰ ਕਾ ਨਾਮ ਧਿਆਏ ਸਾਚੀ ਭਗਤ।

ਜਾ ਤਿੰਨਾ ਆਨੰਦ ਸਦਾ ਸੁਖ ਹੈ ਜਿੰਨਾ ਸੱਚ ਨਾਮ ਆਧਾਰ ਗੁਰ ਸ਼ਬਦੀ ਸੱਚ ਪਾਇਆ ਦੁਖ ਨਿਵਾਰਨ ਹਾਰ ਸਦਾ ਸਦਾ ਸਾਚੇ ਗੁਣ ਗਾਵਹਿ ਸਾਚੈ ਨਾਹੀ ਪਿਆਰ ਕਿਰਪਾ ਕਰਕੇ ਆਪਣੀ ਦਿੱਤੋਂ ਭਗਤ ਭੰਡਾਰ ਮਨ ਰੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਐ ਹਰ ਸਿਉ ਰਹਿ ਸਮਾਇ ਰਹਾਉ ਸੱਚੀ ਭਗਤੀ ਮਨ ਲਾਲ ਥੀਆ ਰਤਾ ਸਹਿਜ ਸੁਭਾਇ ਗੁਰ ਸ਼ਬਦੀ ਮਨ ਮੋਹਿਆ ਕਹਿਣਾ ਕਛੂ ਨਾ ਜਾਇ ਜਿਹਵਾ ਰਤੀ ਸ਼ਬਦ ਸੱਚੈ ਅੰਮ੍ਰਿਤ ਪੀਵੈ ਰਸ ਗੁਣ ਗਾਇ ਗੁਰਮੁਖ ਇਹੋ ਰੰਗ ਪਾਈਐ ਜਿਸਨੂੰ ਕਿਰਪਾ ਕਰੇ ਰਜਾਇ ਸੰਸਾ ਇਹੋ ਸੰਸਾਰ ਹੈ ਸੁਤਿਆਂ ਰਹਿਣ ਵਿਹਾਇ ਇੱਕ ਆਪਣੇ ਭਾਣੇ ਕੱਢ ਲਯਨ ਆਪੇ ਲਯਨ ਮਲਾਈ ਆਪੇ ਹੀ ਆਪ ਮਨ ਵਸਿਆ ਮਾਇਆ ਮੋਹ ਚੁਕਾਈ ਆਪ ਵਡਾਈ ਦਿੱਤੀਅਨ ਗੁਰਮੁਖ ਦੇ ਬੁਝਾਈ ਸਭਨਾ ਕਾ ਦਾਤਾ ਏਕ ਹੈ ਭੁੱਲਿਆ ਲਏ ਸਮਝਾਈ ਇੱਕ ਆਪੇ ਆਪ ਖੁਆਇਨ।

ਉਤਰੈ ਜਿਚਰ ਗੁਰ ਸ਼ਬਦ ਨਾ ਕਰੇ ਪਿਆਰ ਮਨ ਮੇਰੇ ਸਤਿਗੁਰ ਕਹਿ ਭਾਣੈ ਚੱਲ ਨਿਜ ਕਰ ਵਸਹਿ ਅੰਮ੍ਰਿਤ ਪੀਵਹਿ ਤਾਂ ਸੁਖ ਲਹਿ ਮਹਲ ਰਹਾਉ ਔਗੁਣਵੰਤੀ ਗੁਣ ਕੋ ਨਹੀਂ ਬਹਿਣ ਨਾ ਮਿਲੈ ਹਦੂਰ ਮਨਮੁਖ ਸ਼ਬਦ ਨਾ ਜਾਣੀ ਅਵਗਣ ਸੋ ਪ੍ਰਭ ਦੂਰ ਜਿਨੀ ਸੱਚ ਪਛਾਣਿਆ ਸੱਚ ਰਤੇ ਭਰਪੂਰ ਗੁਰ ਸ਼ਬਦੀ ਮਨ ਬੇਦਿਆ ਪ੍ਰਭ ਮਿਲਿਆ ਆਪ ਹਦੂਰ ਆਪੇ ਰੰਗਣ ਰੰਗਿਓਨ ਸ਼ਬਦੇ ਲਯੋਨ ਮਲਾਇ ਸੱਚਾ ਰੰਗ ਨਾ ਉਤਰੈ ਜੋ ਸੱਚ ਰਤੇ ਲਿਵਲਾਇ ਚਾਰੀ ਕੁੰਡਾਂ ਭਵ ਥੱਕੇ ਮਨਮੁਖ ਬੂਝ ਨਾ ਪਾਈ ਜਿਸ ਸਤਿਗੁਰ ਮੇਲੇ ਸੋ ਮਿਲੈ ਸੱਚੈ ਸ਼ਬਦ ਸਮਾਈ ਮਿੱਤਰ ਕਨੇਰੇ ਕਰ ਥੱਕੀ ਮੇਰਾ ਦੁੱਖ ਕਾਟੈ ਕੋਇ ਮਿਲ ਪ੍ਰੀਤਮ ਦੁੱਖ ਕੱਟਿਆ ਸ਼ਬਦ ਮਲਾਵਾ ਹੋਇ ਸੱਚ ਖੱਟਣਾ ਸੱਚ ਰਾਸ ਹੈ ਸੱਚੀ ਸੱਚੀ ਸੋਇ ਸੱਚ ਮਿਲੇ ਸੇ ਨਾ ਵਿਛੜੈ ਨਾਨਕ ਗੁਰਮੁਖ ਹੋਇ ਸ੍ਰੀ ਰਾਗ ਮਹੱਲਾ ਤੀਜਾ ਆਪੇ ਕਾਰਨ ਕਰਤਾ ਕਰੇ ਸ੍ਰਿਸ਼ਟ ਦੇਖੈ ਆਪ ਉਪਾਇ ਸਭ ਏਕੋ ਇੱਕ ਵਰਤਦਾ ਅਲੱਖ ਨਾ ਲਖਿਆ ਜਾਇ ਆਪੇ ਪ੍ਰਭੂ ਦਇਆਲ ਹੈ ਆਪੇ ਦੇ ਬੁਝਾਇ ਗੁਰਮਤੀ ਸਦ ਮਨ ਵਸਿਆ ਸੱਚ ਰਹੇ ਲਿਵਲਾਇ ਮਨ ਮੇਰੇ ਗੁਰ ਕੀ ਮਨ ਲੈ ਰਜਾਇ ਮਨ ਤਨ ਸੀਤਲ ਸਭ ਥੀਐ ਨਾਮ ਵਸੈ ਮਨ ਆਇ ਰਹਾਉ ਜਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ ਗੁਰ ਕੈ ਸ਼ਬਦ ਪਛਾਣੀਐ ਜਾਂ ਆਪੇ ਨਦਰ ਕਰੇ ਤੇ ਜਨ ਸ਼ਬਦੇ ਸੋਹਣੇ ਤਿਤ ਸੱਚੈ ਦਰਬਾਰ ਗੁਰਮੁਖ ਸੱਚੈ ਸ਼ਬਦ ਰਤੇ ਆਪ ਮੇਲੇ ਕਰਤਾਰ ਗੁਰਮਤੀ ਸੱਚ ਸਲਾਹਣਾ ਜਿਸ ਦਾ ਅੰਤ ਨਾ ਪਾਰਾ ਵਾਰ ਘਟ ਘਟ

ਸਾਚਾ ਸੋਹਣਾ ਪਾਈਐ ਗੁਰ ਵਿਚਾਰ ਰਹਾਉ ਮਨਮੁਖ ਕੰਤ ਨਾ ਪਛਾਣੇ ਤਿਨ ਕਿਉ ਰਹਿਣ ਵਿਹਾਇ ਗਰਭ ਅਟੀਆਂ ਤ੍ਰਿਸ਼ਨਾ ਜਲਹਿ ਦੁਖ ਪਾਵਹਿ ਦੂਜੈ ਭਾਇ ਸ਼ਬਦ ਰਤੀਆਂ ਸੁਹਾਗਣੀ ਤਿਨ ਵਿਚੋਂ ਹਉ ਮੈਂ ਜਾਇ ਸਦਾ ਪਿਰ ਰਾਵਹਿ ਆਪਣਾ ਤਿਨਾ ਸੁਖੇ ਸੁਖ ਵਿਹਾਇ ਗਿਆਨ ਵਿਹੂਣੀ ਪਿਰ ਮੁਤੀਆ ਪਿਰਮ ਨਾ ਪਾਇਆ ਜਾਇ ਅਗਿਆਨ ਮਤੀ ਅੰਧੇਰ ਹੈ ਬਿਨ ਪਿਰ ਦੇਖੇ ਭੁੱਖ ਨਾ ਜਾਇ ਆਵਹੋ ਮਿਲਹੋ ਸਹੇਲੀ ਹੋ ਮੈਂ ਪਿਰ ਦੇਹੋ ਮਲਾਇ ਪੂਰੈ ਭਾਗ ਸਤਿਗੁਰ ਮਿਲੈ ਪਿਰ ਪਾਇਆ ਸੱਚ ਸਮਾਇ ਸੇ ਸਹੀਆ ਸੁਹਾਗਣੀ ਜਿਨ ਕਉ ਨਦਰ ਕਰੇ ਖਸਮ ਪਛਾਣ ਹੈ ਆਪਣਾ ਤਨ ਮਨ ਆਗੈ ਦੇ ਘਰ ਵਰ ਪਾਇਆ ਆਪਣਾ ਹਉ ਮੈਂ ਦੂਰ ਕਰੇ ਨਾਨਕ ਸੋਭਾ ਵੰਤੀਆਂ ਸੁਹਾਗਣੀ ਅਨ ਦਿਨ ਭਗਤ ਕਰੇ ਸ੍ਰੀ ਰਾਗ ਮਹੱਲਾ ਤੀਜਾ ਇੱਕ ਪਿਰ ਰਾਵਹਿ ਆਪਣਾ।

ਆਈ ਅਨੰਦ ਨਿਰਾਵਹਿ ਫਿਰ ਆਪਣਾ ਸਹਿਜੀ ਸੱਚ ਸਮਾਈ ਰਹਾਉ ਸ਼ਬਦ ਰਤੀਆਂ ਸੁਹਾਗਣੀ ਸੱਚੈ ਸ਼ਬਦ ਸ਼ਿੰਗਾਰ ਹਰ ਵਾਰ ਪਾਇਨ ਘਰ ਆਪਣੇ ਗੁਰ ਕੈ ਹੀਤ ਪਿਆਰ ਸੇਜ ਸੁਹਾਵੀ ਹਰ ਰੰਗ ਰਵੈ ਭਗਤ ਭਰੇ ਭੰਡਾਰ ਸੋ ਪ੍ਰਭ ਪ੍ਰੀਤਮ ਮਨ ਵਸੈ ਜੇ ਸਭ ਸਹਿ ਦੇ ਆਧਾਰ ਫਿਰ ਸਾਲਾਹ ਨੇ ਆਪਣਾ ਤਿਨ ਕੈ ਹੋ ਸਦ ਬਲਿਹਾਰ।

ਬਾਣੀ ਹੈ ਨਾਨਕ ਸੱਚ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਹਰ ਜੀ ਸੱਚਾ ਸੱਚ ਤੂੰ ਸਭ ਕਿਛ ਤੇਰੇ ਚੀਰੈ ਲੱਖ ਚੁਰਾਸੀ ਤਰਸਦੇ ਫਿਰੇ ਬਿਨ ਗੁਰ ਭੇਟੇ ਪੀਰੈ ਹਰ ਜੀਓ ਬਖਸ਼ੇ ਬਖਸ਼ ਲਏ ਸੂਖ ਸਦਾ ਸਰੀਰੈ ਗੁਰ ਪ੍ਰਸਾਦੀ ਸੇਵ ਕਰੀ ਸੱਚ ਗਹਿਰ ਗੰਭੀਰੈ ਮਨ ਮੇਰੇ ਨਾਮ ਰਤੇ ਸੁਖ ਹੋਏ ਗੁਰਮਤੀ ਨਾਮ ਸਲਾਹੀਐ ਦੂਜਾ ਅਵਰ ਨਾ ਕੋਈ ਰਹਾਉ ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ ਦੂਜੈ ਭਾਈ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਅਧਿਆਤਮੀ ਹਰ ਗੁਣ ਤਾਸ ਮਨ ਜਪਹਿ ਏਕ ਮਰਾਰ ਤਿਨਕੀ ਸੇਵਾ ਧਰਮ ਰਾਏ ਕਰੈ ਧਨ ਸਵਾਰਨ ਹਾਰ ਮਨ ਕੇ ਵਿਕਾਰ ਮਨਹਿ ਤਜੈ ਮਨ ਚੂਕੈ ਮੋਹ ਅਭਮਾਨ ਆਤਮ ਰਾਮ ਪਛਾਣਿਆ ਸਹਿਜੇ ਨਾਮ ਸਮਾਨ ਬਿਨ ਸਤਿਗੁਰ ਮੁਕਤ ਨਾ ਪਾਈਐ ਮਨ ਮੁਖ ਫਿਰੈ ਦੇਵਾਨ ਸ਼ਬਦ ਨਾ ਚੀਨੈ ਕਥਨੀ ਬਦਨੀ ਕਰੇ ਵਿਖਿਆ ਮਾਹੀ ਸਮਾਨ

ਆਵਾਸ ਬਿਖ ਭਉ ਜਲ ਡੁੱਬਦੇ ਕੱਢ ਲੈ ਜਨ ਨਾਨਕ ਕੀ ਅਰਦਾਸ। ਸ੍ਰੀ ਰਾਗ ਮਹੱਲਾ ਚੌਥਾ। ਨਾਮ ਮਿਲੈ ਮਨ ਤ੍ਰਿਪਤੀ ਐ ਬਿਨ ਨਾਮੈ ਧ੍ਰਿਗ ਜੀਵਾਸ। ਕੋਈ ਗੁਰਮੁਖ ਸੱਜਣ ਜੇ ਮਿਲੈ ਮੈਂ ਦੱਸੇ ਪ੍ਰਭ ਗੁਣਤਾਸ।

ਥੀਐ ਮੇਰੇ ਸਤਿਗੁਰ ਨਾਮ ਦ੍ਰਿੜਾਈ ਰਹਾਉ। ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ, ਸਤਿਗੁਰ ਸੇਵੈ ਲੱਗਿਆ ਕੱਢ ਰਤਨ ਦੇਵੈ ਪ੍ਰਗਾਸ। ਧਨ ਵੱਡ ਭਾਗੀ ਵੱਡ ਭਾਗੀਆਂ ਜੋ ਆਏ ਮਿਲੇ ਗੁਰ ਪਾਸ, ਜਿਨ੍ਹਾਂ ਸਤਿਗੁਰ ਪੁਰਖ ਨਾ ਭੇਟਿਓ ਸੇ ਭਾਗਹੀਣ ਵਸ ਕਾਲ। ਓਏ ਫਿਰ ਫਿਰ ਜੋਨ ਪੁਆਈ ਹੈ ਵਿਚ ਵਿਸਤਾ ਕਰ ਵਿਕਰਾਲ, ਉਹਨਾਂ ਪਾਸ ਦੁਆਸ ਨਾ ਪਿੱਟੀ ਹੈ ਜਿਨੇ ਅੰਤਰ ਕ੍ਰੋਧ ਚੰਡਾਲ। ਸਤਿਗੁਰ ਪੁਰਖ ਅੰਮ੍ਰਿਤ ਸਰ ਵਡਭਾਗੀ ਨਾਵਹਿ ਆਏ, ਹੁਣ ਜਨਮ ਜਨਮ ਕੀ ਮਹਿਲ ਉਤਰੈ ਨਿਰਮਲ ਨਾਮ ਦ੍ਰਿੜਾਏ। ਜਨ ਨਾਨਕ ਉੱਤਮ ਪਦ ਪਾਇਆ।

ਸੱਚਾ ਨਾਮ ਸੰਭਾਲ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ ਜਿੱਥੇ ਜਾਏ ਤੁਧ ਵਰਤਣਾ ਕਿਸ ਕੀ ਚਿੰਤਾ ਨਾਹੀ ਫਾਥੇ ਸੇ ਨਿਕਲੇ ਜੇ ਗੁਰ ਕੀ ਪੈਰੀ ਪਾਹੇ ਕੋਈ ਰੱਖ ਨਾ ਸਕਈ ਦੂਜਾ ਕੋ ਨਾ ਦਿਖਾਏ ਚਾਰੇ ਕੁੰਡਾ ਭਾਲਕੈ ਆਏ ਪਿਆ ਸਰਨਾਏ ਨਾਨਕ ਸੱਚੇ ਪਾਤਸ਼ਾਹ ਡੁੱਬਦਾ ਲਿਆ ਕਢਾਏ ਸ੍ਰੀ ਰਾਗ ਮਹੱਲਾ ਪੰਜਵਾਂ ਕੜੀ ਮੋਹਤ ਕਾ ਪਹੁਣਾ ਕਾਜ ਸਵਾਰਨ ਹਾਰ ਮਾਇਆ ਕਾਮ ਵਿਆਪਿਆ ਸਮਝੈ ਨਾਹੀ ਗਵਾਰ ਉਠ ਚੱਲਿਆ ਪਛਤਾਇਆ ਪਰਿਆ ਵਸ ਜੰਦਾਰ ਅੰਧੇ ਤੂੰ ਬੈਠਾ ਕੰਧੀ ਪਾਹੇ ਜੇ ਹੋਵੀ ਪੂਰਬ ਲਿਖਿਆ ਤਾਂ ਗੁਰ ਕਾ ਬਚਨ ਕਮਾਹੇ ਰਹਾਉ ਹਰੀ ਨਾਹੀ ਨਹਿ ਡੱਡੁਰੀ ਪੱਕੀ ਵੱਡਣ ਹਾਰ ਲੈ ਲੈ ਦਾਤ ਪਹੁੰਚਿਆ ਲਾਵੇ ਕਰ ਤਿਆਰ ਜਾਂ ਹੋਆ ਹੁਕਮ ਕਿਰਸਾਨ ਦਾ ਤਾਂ ਲੁਣ ਮਿਣਿਆ ਖੇਤਾਰ ਪਹਿਲਾ ਪੈਰ ਧੰਦੈ ਗਿਆ ਦੂਜੇ ਭਰ ਸੋਇਆ ਤੀਜੇ ਝਾਕ ਚਖਾਇਆ ਚੌਥੇ ਭੋਰ ਭਇਆ ਕਦ ਹੀ ਚੇਤਨਾ ਆਇਓ ਜਿਨ ਜੀਓ ਪਿੰਡ ਦੀਆ ਸਾਧ ਸੰਗਤ ਕੋ ਵਾਰਿਆ ਜੀਓ ਕੀਆ ਕੁਰਬਾਨ ਜਿਸ ਤੇ ਸੋਜੀ ਮਨ ਪਈ ਮਿਲਿਆ ਪੁਰਖ ਸੁਜਾਨ ਨਾਨਕ ਡਿੱਠਾ ਸਦਾ ਨਾਲ ਹਰ ਅੰਤਰ ਜਾਮੀ ਜਾਣ ਸ੍ਰੀ ਰਾਗ ਮਹੱਲਾ ਪੰਜਵਾਂ ਸਭੇ ਗੱਲਾਂ ਵਿਸਰਨ ਇੱਕੋ ਵਿਸਰ ਨਾ ਜਾਓ ਧੰਦਾ ਸਭ ਜਲਾਏ ਕੈ ਗੁਰਨਾਮ ਦੀ ਆ ਸੱਚ ਸੁਆਉ ਆਸਾਂ ਸਭੇ ਲਾਏ ਕੈ ਇੱਕ ਆਸ ਕਮਾਓ ਜਿੰਨੀ

ਰਹਾਉ ਦੁਖ ਭੁੱਖ ਨਹਿ ਵਿਆਪਈ ਜੇ ਸੁਖ ਦਾਤਾ ਮਨ ਹੋਏ ਕਿਤਹੀ ਕੰਮ ਨਾ ਸਿੱਜੀਐ ਜਾਂ ਹਿਰਦੈ ਸੱਚਾ ਸੋਏ ਜਿਸ ਤੂੰ ਰੱਖੈ ਹੱਥ ਦੇ ਤਿਸ ਮਾਰ ਨਾ ਸਕੈ ਕੋਈ।

ਭਰਪੂਰ ਸੱਚ ਪਾਤਸ਼ਾਹੀ ਅਮਰ ਸੱਚ ਸੱਚੇ ਸੱਚਾ ਥਾਨ ਸੱਚੀ ਕੁਦਰਤ ਧਾਰੀਅਨ ਸੱਚ ਸਿਰਜਿਓਨ ਜਹਾਨ ਨਾਨਕ ਜਪੀਐ ਸੱਚ ਨਾਮ ਹਉ ਸਦਾ ਸਦਾ ਕੁਰਬਾਨ ਸ੍ਰੀ ਰਾਗ ਮਹੱਲਾ ਪੰਜਵਾਂ ਉਦਮ ਕਰ ਹਰ ਜਾਪਣਾ ਵਡਭਾਗੀ ਧਨ ਖਾਟ ਸੰਤ ਸੰਗ ਹਰ ਸਿਮਰਨਾ ਮਲ ਜਨਮ ਜਨਮ ਕੀ ਕਾਟ ਮਨ ਮੇਰੇ ਰਾਮ ਨਾਮ ਜਪ ਜਾਪ ਮਨ ਇੱਛੇ ਫਲ ਪੁੰਚ ਤੂੰ ਸਭ ਚੂਕੈ ਸੋਗ ਸੰਤਾਪ ਰਹਾਉ ਜਿਸ ਕਾਰਨ ਤਨ ਧਾਰਿਆ ਸੋ ਪ੍ਰਭ ਡਿੱਠਾ ਨਾਲ ਜਲ ਥਲ ਮਹੀਅਲ ਪੂਰਿਆ ਪ੍ਰਭ ਆਪਣੀ ਨਦਰ ਨਿਹਾਲ ਮਨ ਤਨ ਨਿਰਮਲ ਹੋਇਆ ਲਾਗੀ ਸਾਚ ਪ੍ਰੀਤ ਚਰਨ ਭਜੇ ਪਾਰ ਬ੍ਰਹਮ ਕੇ ਸਭ ਜਪ ਤਪ ਤਿਨ ਹੀ ਕੀਤ ਰਤਨ ਜਵੇਹਰ ਮਾਣਕਾ ਅੰਮ੍ਰਿਤ ਹਰ ਕਾ ਨਾਉ ਸੂਖ ਸਹਿਜ ਆਨੰਦ ਰਸ ਜਨ ਨਾਨਕ ਹਰ ਗੁਣ ਗਾਓ ਸ੍ਰੀ ਰਾਗ ਮਹੱਲਾ ਪੰਜਵਾਂ ਸੋਈ ਸਾਸਤ ਸੌਣ ਸੋਏ ਜਿਤ ਜਪੀਐ ਹਰ ਨਾਉ ਚਰਨ ਕਮਲ ਗੁਰ ਧਨ ਦੀਆ ਮਿਲਿਆ ਨ ਥਾਵੇ ਥਾਉ ਸਾਚੀ ਪੂੰਜੀ ਸੱਚ ਸੰਜਮੋ ਆਠ ਪਹਿਰ ਗੁਣ ਗਾਉ ਕਰ ਕਿਰਪਾ ਪ੍ਰਭ ਭੇਟਿਆ ਮਰਨ ਨਾ ਆਵਣ ਜਾਉ ਮੇਰੇ ਮਨ ਹਰ ਭਜ ਸਦਾ ਇਕ ਰੰਗ ਘਟ ਘਟ ਅੰਤਰ ਰਵ ਰਹਿਆ ਸਦਾ ਸਹਾਈ ਸੰਗ ਰਹਾਉ ਸੁਖਾਂ ਕੀ ਮਿਤ ਕਿਆ ਗਣੀ ਜਾਂ ਸਿਮਰੀ ਗੋਵਿੰਦ ਜਿਨ ਚਾਖਿਆ ਸੀ ਤ੍ਰਿਪਤਾਸਿਆ ਉਹ ਰਸ ਜਾਣੈ ਜਿੰਦ ਸੰਤਾਂ ਸੰਗਤ ਮਨ ਵਸੈ ਪ੍ਰਭ ਪ੍ਰੀਤਮ ਬਖਸ਼ਿੰਦ ਜਿਨ ਸੇਵਿਆ ਪ੍ਰਭ ਆਪਣਾ ਸੋਈ ਰਾਜ ਨਰਿੰਦ ਅਵਸਰ ਹਰ ਜਸ ਗੁਣ ਰਮਣ ਜਿਤ ਕੋਟ ਮੱਜਨ ਇਸ਼ਨਾਨ ਰਸਨਾ ਉਚਰੈ ਗੁਣਵਤੀ ਕੋਈ ਨਾ ਪੁੱਜੈ ਦਾਨ ਦ੍ਰਿਸ਼ਟ ਧਾਰ ਮਨ ਤਨ ਵਸੈ ਦਿਆਲ ਪੁਰਖ ਮਿਹਰਵਾਨ ਜੀਓ ਪਿੰਡ ਧਨ ਤਿਸਦਾ ਹਉ ਸਦਾ ਸਦਾ ਕੁਰਬਾਨ ਮਿਲਿਆ ਕਦੇ ਨਾ ਵਿਛੜੈ ਜੋ ਮੇਲਿਆ ਕਰਤਾਰ ਦਾਸਾਂ ਕੇ ਬੰਧਨ ਕੱਟਿਆ ਸਾਚੈ ਸਿਰਜਨਹਾਰ ਭੂਲਾ ਮਾਰਗ ਪਾਇਓਨ ਗੁਣ ਅਵਗੁਣ ਨਾ ਵਿਚਾਰ ਨਾਨਕ ਤਿਸ ਸਰਨਾਗਤੀ ਜੇ ਸਗਲ ਘਟਾਂ ਆਧਾਰ ਸ੍ਰੀ ਰਾਗ ਮਹੱਲਾ ਪੰਜਵਾਂ ਰਸਨਾ ਸੱਚਾ ਸਿਮਰੀਐ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਕ ਅਗਲੇ ਕਿਸ ਬਿਨ ਅਵਰ ਨਾ

ਉਥੇ ਨਾਲ ਗੁਰਪੂਰੇ ਤੇ ਪਾਈਐ ਆਪਣੀ ਨਜ਼ਰ ਨਿਹਾਲ ਕਰਮ ਪ੍ਰਾਪਤ ਤਿਸ ਹੋਵੈ ਜਿਸਨੂੰ ਹੋਏ ਦਿਆਲ ਮੇਰੇ ਮਨ ਗੁਰ ਜੀ ਵਡਿਆਵਰ ਨਾ ਕੋਏ ਦੂਜਾ ਥਾਉ ਨਾ ਕੋ ਸੁਜੈ ਗੁਰਮੇਲੇ ਸੱਚ ਸੋਏ ਰਹਾਵ ਸਗਲ ਪਦਾਰਥ ਤਿਸ ਮਿਲੇ ਜਿਨ ਗੁਰ ਡਿੱਠਾ ਜਾਏ ਗੁਰ ਚਰਨੀ ਜਿਨ ਮਨ ਲੱਗਾ ਸੇਵੜ ਭਾਗੀ ਮਾਏ ਗੁਰਦਾਤਾ ਸਮਰੱਥ ਗੁਰ ਗੁਰ ਸਭ ਮਹਿ ਰਹਿਆ ਸਮਾਏ ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਡੁਬਦਾ ਲਏ ਤਰਾਏ ਕਿਤ ਮੁਖ ਗੁਰ ਸਾਲਾਹੀਐ ਕਰਨ ਕਾਰਨ ਸਮਰੱਥ ਸੇ ਮੱਥੇ ਨਿਚਲ ਰਹੇ ਜਿਨ ਗੁਰ ਧਾਰਿਆ ਹੱਥ ਗੁਰ ਅੰਮ੍ਰਿਤ ਨਾਮ ਪੀ ਆਲਿਆ ਜਨਮ ਮਰਨ ਕਾ ਪਥ ਗੁਰ ਪਰਮੇਸ਼ਰ ਸੇਵਿਆ ਭੈ ਭੰਜਨ ਦੁਖ ਲੱਥ ਸਤਿਗੁਰ ਗਹਿਰ ਗੰਭੀਰ ਹੈ ਸੁਖ ਸਾਗਰ ਅਗ ਖੰਡ ਜਿਨ ਗੁਰ ਸੇਵਿਆ ਆਪਣਾ ਜਮਦੂਤ ਨਾ ਲਾਗੈ ਡੰਡ ਗੁਰ ਨਾਲ ਤੁਲ ਨਾ ਲੱਗਈ ਖੋਜ ਦਿੱਤਾ ਬ੍ਰਹਮੰਡ ਨਾਮ ਨਿਧਾਨ ਸਤਿਗੁਰ ਦੀਆ ਸੁਖ ਨਾਨਕ ਮਨ ਮਹਿਮੰਡ ਸ੍ਰੀ ਰਾਗ ਮਹੱਲਾ ਪੰਜਵਾਂ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ ਭਾਈ ਮੀਤ ਸੁਰਦ ਕੀਏ।

ਭਰਮਤਿਆਂ ਦਲੱਭ ਜਨਮ ਪਾਇਓਏ। ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਇਓਏ। ਸ੍ਰੀ ਰਾਗ ਮਹੱਲਾ ਪੰਜਵਾਂ। ਟਿੱਚਰ ਵਸਹਿ ਸਹੇਲੜੀ ਜਿੱਚਰ ਸਾਥੀ ਨਾਲ, ਜਾਂ ਸਾਥੀ ਉੱਠੀ ਚੱਲਿਆ ਤਾਂ

ਬਲਿਹਾਰ ਨੈ ਜੇ ਗੁਰ ਕੀ ਪੈਰੀ ਪਾਹੀ ਸਾਧ ਸੰਗਤ ਮਨ ਵਸੈ ਸਾਚ ਹਰ ਕਾ ਨਾਉ ਸੇਵਡ ਭਾਗੀ ਨਾਨਕਾ ਜਿਨ੍ਹਾਂ ਮਨ ਇਹੋ ਭਾਉ ਸ੍ਰੀ ਰਾਗ ਮਹੱਲਾ ਪੰਜਵਾਂ ਸੰਚ ਹਰ ਧਨ ਪੂਜ ਸਤਿਗੁਰ ਛੋੜ ਸਗਲ ਵਿਕਾਰ ਜਿਨ ਤੋਂ ਸਾਜ ਸਵਾਰਿਆ ਹਰ ਸਿਮਰ ਹੋਏ ਉਧਾਰ ਜਪ ਮਨ ਨਾਮ ਏਕ ਅਪਾਰ ਪ੍ਰਾਣ ਮਨ ਤਨ ਜਿਨਹਿ ਦੀਆ ਹਿਰਦੇ ਕਾ ਆਧਾਰ ਰਹਾਉ ਕਾਮ ਕ੍ਰੋਧ ਅਹੰਕਾਰ ਮਾਤੇ ਵਿਆਪਿਆ ਸੰਸਾਰ ਪਉ ਸੰਤ ਸਰਣੀ ਲਾਗ ਚਰਣੀ ਮਿਟੈ ਦੁਖ ਅੰਧਾਰ

ਘਰ ਪਹਿਲਾ ਸੰਤ ਜਨਾ ਮਿਲ ਪਾਈਆਂ ਕਟਿਆੜਾ ਜਮਕਾਲ ਸੱਚਾ ਸਾਹਿਬ ਮਨ ਬੁੱਠਾ ਹੋਆ ਖਸਮ ਦਿਆਲ ਪੂਰਾ ਸਤਿਗੁਰ ਭੇਟਿਆ ਬਿਨ

ਵੇਦਿਆ ਹਉ ਸਦ ਬਲਿਹਾਰੈ ਜਾਉ ਸਾ ਧਨ ਰੰਡ ਨਾ ਬੈਸਈ ਜੇ ਸਤਿਗੁਰ ਮਾਹੀ ਸਮਾਈ ਫਿਰ ਰੀ ਸਾਲੂ ਨੌ ਤਨੂ ਸਾਚੋ ਮਰੈ ਨਾ ਜਾਈ ਨਿਤ ਰਵੈ ਸੁਹਾਗਣੀ।

ਹਾਰੇ ਜਗ ਮਹਿਲਾ ਇੱਕ ਨਾਮ ਪਾਈਐ ਗੁਰ ਵਿਚਾਰ ਸਾਚੋ ਵੱਖਰ ਲਾਦੀਐ ਲਾਭ ਸਦਾ ਸੱਚ ਰਾਸ ਸਾਚੀ ਦਰਗਾਹ ਬੈਸੈ ਭਗਤ ਸੱਚੀ ਅਰਦਾਸ ਪਤ ਸਿਉ ਲੇਖਾ ਨਿਬੜੈ ਰਾਮ ਨਾਮ ਪਰਗਾਸ ਉੱਚਾ ਉੱਚੋ ਆਖੀਐ ਕਹੋ ਨਾ ਦੇਖਿਆ ਜਾਏ ਜਹ ਦੇਖਾਂ ਤਹ ਏਕ ਤੂੰ।

ਨਹਾਰ ਗੁਰ ਸ਼ਬਦੀ ਸਾਲਾਹੀਐ ਅੰਤ ਨਾ ਪਾਰਾਵਾਰ ਤਿੱਥੈ ਕਾਲ ਨਾ ਅਪੜੈ ਜਿੱਥੈ ਗੁਰ ਕਾ ਸ਼ਬਦ ਅਪਾਰ ਹੁਕਮੀ ਸਭੇ ਉਪਜਹਿ ਹੁਕਮੀ ਕਾਲ ਕਮਾਹੇ ਹੁਕਮੀ ਕਾਲ ਵਸ ਹੈ ਹੁਕਮੀ ਸਾਚ ਸਮਾਹੇ ਨਾਨਕ ਜੋ ਤਿਸ ਭਾ

ਸਾਰੀ ਸੋਹਣੀ ਫਿਰ ਰਾਵੇ ਗੁਣ ਨਾਲ ਕਾਮਣ ਕਾਮਨਾ ਆਵਈ ਖੋਟੀ ਅਵਗਣਿਆਰ ਨਾ ਸੁਖ ਪਈਐ ਸੋਹਰੈ ਝੂਠ ਜਲੀ ਬੇਕਾਰ ਆਵਣ ਮੰਜਣ ਡਾਕੜੋ ਛੋਡੀ ਕੰਤ ਵਸਾਰ ਫਿਰ ਕੀ ਨਾਰ ਸੁਹਾਵਣੀ ਮੁੱਤੀ ਸੋ ਕਿਤ ਸਾਧ ਫਿਰ ਕੈ ਕਾਮਨਾ ਆਵਈ ਬੋਲੇ ਫਾਜ਼ਿਲ ਬਾਦ ਦਰ ਕਰ ਢੋਈ ਨਾ ਲਹਿ ਛੂਟੀ ਦੂਜੈ ਸਾਧ ਪੰਡਤ ਵਾਚ ਹੈ ਪੋਥੀਆਂ ਨਾ ਬੂਝੈ ਵਿਚਾਰ ਅੰਨ ਕੋ ਮੱਤੀ ਦੇ ਚੱਲਹਿ ਮਾਇਆ ਕਾ ਵਾਪਾਰ ਕਥਨੀ ਝੂਠੀ ਜਗ ਭਵੈ ਰਹਿਣੀ ਸ਼ਬਦ ਸੋ ਸਾਰ ਕੇਤੇ ਪੰਡਤ ਜੋਤ ਕੀ ਵੇਦਾਂ ਕਰਹਿ ਵਿਚਾਰ ਵਾਦ ਵਿਰੋਧ ਸਲਾਹਣੀ।

ਹੋਏ ਹਰ ਵਾਰ ਨਾਰ ਸੁਹਾਵਣੀ ਮੈਂ ਭਾਵੈ ਪ੍ਰਭ ਸੋਏ ਨਾਨਕ ਸ਼ਬਦ ਮਲਾਵੜਾ ਨਾ ਵੇ ਛੋੜਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਜਪ ਤਪ ਸੰਜਮ ਸਾਧੀਐ ਤੀਰਥ ਕੀਚੈ ਵਾਸ ਪੁੰਨ ਦਾਨ ਚੰਗਿਆਈਆਂ ਬਿਨ ਸਾਚੇ ਕਿਆ ਤਾਸ

ਆਪਣਾ ਦਰ ਘਰ ਖਾਕ ਨਾ ਹੋਈ ਨਾਨਕੇ ਕੋ ਰਵ ਰਹਿਆ ਦੂਜਾ ਅਵਰ ਨਾ ਕੋਈ ਸ੍ਰੀ ਰਾਗ ਮਹੱਲਾ ਪਹਿਲਾ ਗੁਰ ਤੇ ਨਿਰਮਲ ਜਾਣੀਐ ਨਿਰਮਲ ਦੇ ਸਰੀਰ ਨਿਰਮਲ ਸਾਚੋ ਮਨ ਵਸੈ ਸੋ ਜਾਣੈ ਅਬ ਪੀਰ ਸਹਿਜੈ ਤੇ ਸੁਖ ਅਗਲੋ ਨਾ ਲਾਗੈ ਜਮ ਤੀਰ ਭਾਈ ਰੇ ਮੈਲ ਨਾਹੀ ਨਿਰਮਲ ਜਲ ਨਾਏ ਨਿਰਮਲ ਸਾਚਾ ਏਕ ਤੂੰ ਹੋਰ ਮੈਲ ਭਰੀ ਸਭ ਜਾਏ ਰਹਾਉ ਹਰ ਕਾ ਮੰਦਰ ਸੋਹਣਾ ਕੀਆ ਕਰਨੈ ਹਾਰ ਰਵ ਸਸ ਦੀਪ ਅਨੂਪ ਜੋਤ ਤ੍ਰਿਭਵਨ ਜੋਤ ਅਪਾਰ ਹਾਟ ਪੱਟਣ ਗੜ

ਹੋਰੀ ਜਿਉ ਕੱਲਰ ਕੀ ਪੀਤ ਤਬ ਲਗ ਮਹਿਲ ਨਾ ਪਾਈਐ ਜਬ ਲਗ ਸਾਚ ਨਾ ਚੀਤ ਸ਼ਬਦ ਰੱਪੈ ਘਰ ਪਾਈਐ।

ਜਾਣੇ ਸੁਖ ਸੇਜੜੀ ਬਿਨ ਪਿਰ ਬਾਦ ਸ਼ਿੰਗਾਰ ਦੁਖ ਘਣੋ ਦੁਹਾਗਣੀ ਨਾ ਕਰ ਸੇਜ ਪਤਾਰ ਮਨ ਰੇ ਰਾਮ ਜਪੋ ਸੁਖ ਹੋਏ ਬਿਨ ਗੁਰ ਪ੍ਰੇਮ ਨਾ ਪਾਈਐ ਸ਼ਬਦ ਮਿਲੈ ਰੰਗ ਹੋਈ ਰਹਾਉ ਗੁਰ ਸੇਵਾ ਸੁਖ ਪਾਈਐ ਹਰ ਵਰ ਸਹਿਜ ਸ਼ਿੰਗਾਰ ਸੱਚ ਮਾਣੇ ਪਿਰ ਸੇਜੜੀ ਗੂੜਾ ਹੇਤ ਪਿਆਰ ਗੁਰਮੁਖ ਜਾਣ ਸਿਆਣੀਐ ਗੁਰ ਮੇਲੀ ਗੁਣ ਚਾਰ ਸੱਚ ਮੈਨੂੰ ਵਰ ਕਾਮਣੀ ਫਿਰ ਮੋਹੀ ਰੰਗ ਲਾਏ ਮਨ ਤਨ ਸਾਚ ਵਿਗਸਿਆ ਕੀਮਤ ਕਹਿਣ ਨਾ ਜਾਏ ਹਰ ਵਾਰ ਘਰ ਸੁਹਾਗਣੀ ਨਿਰਮਲ ਸਾਚੈ ਨਾਏ ਮਨ ਮਹਿ ਮਨੁਆ ਜੀ ਮਰੈ ਤਾਂ ਫਿਰ ਰਾਵੈ ਨਾਰ ਇਕਤਤਾ ਗੈਰਲ ਮਿਲੈ ਗਲ ਮੋਤੀਆਂ ਕਾ ਹਾਰ ਸੰਤ ਸਭਾ ਸੁਖ ਉਪਜੈ ਗੁਰਮੁਖ ਨਾਮ ਆਧਾਰ ਖਿਨ ਮਹਿ ਉਪਜੈ ਖਿਨ ਖਪੈ

ਏਕ ਤੂੰ ਜਿਉ ਭਾਵੈ ਤਿਉ ਰਾਖ ਗੁਰਮਤ ਸਾਚਾ ਮਨ ਵਸੈ ਨਾਮ ਭਲੋ ਪਤ ਸਾਖ ਹਉ ਮੈ ਰੋਗ ਗਵਾਈਐ ਸ਼ਬਦ ਸਚੈ ਸਚ ਭਾਖ ਆਕਾਸੀ ਪਾਤਾਲ ਤੂੰ ਤ੍ਰੇ ਭਵਨ ਰਹਿਆ ਸਮਾਈ ਆਪੇ ਭਗਤੀ ਭਾਉ ਤੂੰ ਆਪੇ ਮਿਲਹਿ ਮਿਲਾਇ ਨਾਨਕ ਨਾਮ ਨਾ ਵਿਸਰੈ ਜਿਉ ਭਾਵੈ ਤਿਵੈ ਰਜਾਈ ਸ੍ਰੀ ਰਾਗ ਮਹੱਲਾ ਪਹਿਲਾ ਰਾਮ ਨਾਮ ਮਨ ਬੇਦਿਆ ਅਵਰ ਕੇ ਕਰੀ ਵਿਚਾਰ ਸ਼ਬਦ ਸੁਰਤ ਸੁਖ ਉਪਜੈ ਪ੍ਰਭ ਰਾਤੋ ਸੁਖ ਸਾਰ ਜਿਉ ਭਾਵੈ ਤਿਉ ਰਾਖ ਤੂੰ ਮੈਂ ਹਰ ਨਾਮ ਆਧਾਰ ਮਨ ਰੇ ਸਾਚੀ ਖਸਮ ਰਜਾਏ ਜਿਨ ਤਨ ਮਨ ਸਾਜ ਸਿੰਗਾਰਿਆ ਇਸ ਸੇਤੀ ਲਿਵਲਾਇ ਰਹਾਉ ਤਨ ਬੈ ਸੰਤਰ ਹੋਮੀਐ ਇਕ ਰੱਤੀ ਤੋਲ ਕਟਾਏ ਤਨ ਮਨ ਸਮਧਾ ਜੇ ਕਰੀ ਅਨ ਦਿਨ ਅਗਨ ਜਲਾਏ ਹਰ ਨਾਮੈ ਤੁਲ ਨਾ ਪੁੱਜਈ ਜੇ ਲੱਖ ਕੋਟੀ ਕਰਮ ਕਮਾਏ ਅਰਧ ਸਰੀਰ ਕਟਾਈਐ ਸਿਰ ਕਰਵਤ ਤਰਾਏ ਤਨ ਹੈ ਮਨ ਚਲ ਗਾਲੀਐ ਧੀ ਮਨ ਤੇ ਰੋਗ ਨਾ ਜਾਏ ਹਰ ਨਾਮੈ ਤੁਲ ਨਾ ਪੁੱਜਈ ਸਭ ਡਿੱਠੀ ਠੋਕ ਵਜਾਏ ਕੰਚਨ ਕੇ ਕੋਟ ਦੱਤ ਕਰੀ ਬਹੁ ਹੈ ਵਰ ਗੈ ਵਰਦਾਨ ਭੂਮ ਦਾਨ ਗਊਆਂ ਘਣੀ ਧੀ ਅੰਤਰ ਗਰਭ ਗਮਾਨ ਰਾਮ